ਸਾਂਝੀਵਾਲ ਰੇਡੀਓ ਦੇ ਸਰੋਤਿਆਂ ਨੂੰ ਸ਼ਮਾ ਪੰਗੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਨਵੀਂ ਸਵੇਰ ਤੁਹਾਡੇ ਘਰ ਵਿੱਚ ਸੁੱਖ, ਤੁਹਾਡੇ ਮਨ ਵਿੱਚ ਸ਼ਾਂਤੀ ਅਤੇ ਤੁਹਾਡੇ ਕੰਮਾਂ ਵਿੱਚ ਬਰਕਤ ਲੈ ਕੇ ਆਈ ਹੋਵੇਗੀ। ਅੱਜ ਵੀਰਵਾਰ 27 ਅਗਸਤ 2026 ਦੀ ਸੱਜਰੀ ਸਵੇਰ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਮੈਂ ਹਾਂ ਤੁਹਾਡੀ ਆਪਣੀ ਸ਼ਮਾ ਅਤੇ ਅਗਲੇ 2 ਘੰਟੇ ਅਸੀਂ ਇਕੱਠੇ ਬਿਤਾਉਣ ਜਾ ਰਹੇ ਹਾਂ, ਕੁਝ ਖਬਰਾਂ ਨਾਲ, ਕੁਝ ਜ਼ਿੰਦਗੀ ਦੀਆਂ ਗੱਲਾਂ ਨਾਲ, ਕੁਝ ਉਹਨਾਂ ਮੁੱਦਿਆਂ ਦੇ ਨਾਲ ਜੋ ਆਸਟ੍ਰੇਲੀਆ ਵਿੱਚ ਰਹਿੰਦੇ ਸਾਡੇ ਪੰਜਾਬੀ ਪਰਿਵਾਰਾਂ ਨੂੰ ਸਿੱਧੇ ਜਾਂ ਫਿਰ ਅਸਿੱਧੇ ਤੌਰ 'ਤੇ ਪ੍ਰਭਾਵਿਤ ਕਰ ਰਹੇ ਨੇ। ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਇੱਕ ਸ਼ਬਦ ਨਾਲ।

ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜੈ ਸ਼੍ਰੀ ਮਹੱਲਾ ਨੌਵਾਂ। ਹਰ ਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤ੍ਰਾਸ ਭਇਓ, ਉਰ ਅੰਤਰ ਸਰਣ ਗਹੀ, ਕਿਰਪਾ ਨਿਤ ਤੇਰੀ ਰਹਾਉ। ਮਹਾਪਤਿਤ ਮੁਗਧ ਲੋਭੀ, ਫੁਨ ਕਰਤ ਪਾਪ ਅਬਹਾਰਾ, ਬਹਿ ਮਰਬੇ ਕੋ ਬਿਸਰਤ ਨਾਹਿਨ, ਤੇ ਚਿੰਤਾ ਤਨ ਜਾਰਾ। ਕੀਏ ਉਪਾਵ ਮੁਕਤ ਕੇ ਕਾਰਨ, ਦੈ ਦਿਸ ਕੋ ਉਠਤਾਇਆ, ਕਟ ਹੀ ਬੀਤਰ ਬਸੇ ਨਿਰੰਜਨ, ਤਾਕੋ ਮਰਮ ਨ ਪਾਇਆ। ਨਾਹਨ ਗੁਣ ਨਾਹਨ ਕਛ ਜਪ ਤਪ, ਕੌਣ ਕਰਮ ਅਬ ਕੀਜੇ, ਨਾਨਕ ਹਾਰ ਪਰਿਓ ਸਰਨਾਗਤ, ਅਭੈ ਦਾਨ ਪ੍ਰਭ ਦੀਜੇ। ਹੇ ਪ੍ਰਭੂ ਜੀ, ਮੇਰੀ ਇੱਜ਼ਤ ਰੱਖ ਲਵੋ, ਮੇਰੇ ਹਿਰਦੇ ਵਿੱਚ ਮੌਤ ਦਾ ਡਰ ਵਸ ਰਿਹਾ ਹੈ। ਇਸ ਤੋਂ ਬਚਣ ਲਈ ਹੇ ਕਿਰਪਾ ਦੇ ਖਜ਼ਾਨੇ ਪ੍ਰਭੂ, ਮੈਂ ਤੇਰਾ ਆਸਰਾ ਲਿਆ ਹੈ, ਰਹਾਓ। ਹੇ ਪ੍ਰਭੂ, ਮੈਂ ਵੱਡਾ ਵਕਾਰੀ ਹਾਂ, ਮੂਰਖ ਹਾਂ, ਲਾਲਚੀ ਵੀ ਹਾਂ, ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ। ਮੈਨੂੰ ਮਰਨ ਦਾ ਡਰ ਕਿਸੇ ਵੇਲੇ ਭੁੱਲਦਾ ਨਹੀਂ। ਇਸ ਮਰਨ ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ। ਹੇ ਭਾਈ, ਮੌਤ ਦੇ ਇਸ ਸਹਿਮ ਤੋਂ ਖਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਨੇ ਤੇ ਦਸੀਂ ਪਾਸੀਂ ਉੱਠ ਕੇ ਦੌੜਿਆ ਹਾਂ। ਮਾਇਆ ਦੇ ਮੋਹ ਤੋਂ ਨਿਰਲੇਪ ਪਰਮਾਤਮਾ ਹਿਰਦੇ ਵਿੱਚ ਹੀ ਵੱਸਦਾ ਹੈ। ਉਸਦਾ ਭੇਤ ਮੈਂ ਨਹੀਂ ਸਮਝਿਆ। ਹੇ ਨਾਨਕ, ਆਖ ਪਰਮਾਤਮਾ ਦੇ ਸ਼ਰਨ ਤੋਂ ਬਿਨਾਂ ਹੋਰ ਕੋਈ ਗੁਣ ਨਹੀਂ, ਕੋਈ ਜਪ ਤਪ ਨਹੀਂ ਜੋ ਮੌਤ ਦੇ ਸਹਿਮ ਤੋਂ ਸਾਨੂੰ ਬਚਾ ਲਵੇ। ਫਿਰ ਹੁਣ ਕਿਹੜਾ ਕੰਮ ਕੀਤਾ ਜਾਏ? ਹੇ ਪ੍ਰਭੂ, ਹੋਰ ਸਾਧਨਾ ਵੱਲੋਂ ਹਾਰ ਕੇ ਹੀ ਮੈਂ ਤੇਰੇ ਸ਼ਰਨ ਵਿੱਚ ਆ ਪਿਆ ਹਾਂ। ਤੂੰ ਮੈਨੂੰ ਮੌਤ ਦੇ ਡਰ ਤੋਂ ਖਲਾਸੀ ਦਾ ਦਾਨ ਦੇ।

0: जनगणना दी रात 11 अगस्त मंगलवार से। हर घर ले जनगणना पूरी करनी लाजमी है। जनगणना पूरी करन ले हाले भी समा है। census.abs.gov.au/punjabi ते जाओ जा 1800-181-227 ते फोन करो। ऑस्ट्रेलियाई अंकड़ा ब्यूरो कैनबरा वल्लो अधिकारत।
1: Win FM would like to thank the Community Broadcasting Foundation for their continued support by providing funding that helps this station remain on air. With local content, language programming and various music styles, the CBF assists Win FM to maintain technical quality.
2: Ek ajehi duniya jithe giraffe hun sab to uche janwar nahi han. Zoos Victoria maan naal chidiya ghar vich dinosaurs nu pesh karda hai apne sare manpasand janwaran de vich. तीन चिड़ियाघर 60 तो वध असली आकार ते डायनासोर्स दे नाल एक पुरातन इतिहासिक मुहिम लई तैयार होवो। मेलबर्न चिड़ियाघर, वेरीबी ओपन रेंज चिड़ियाघर अते हिल्सविल सेंचुरी दे विलक्खण बाहरी वातावरण विच एनिमेट्रॉनिक जीवां नूं जिउंदे जागदे वेखो। चिड़ियाघर विखे डायनासोर्स सिर्फ सीमित समय लई हन। अज ही अपनी मुहिम दी योजना बनाओ।
3: हांजी वापस आ गए। अज दे प्रोग्राम दी शुरुआत हमेशा दी तरह आपां बाणी दा आसरा लैके कीती। बाणी सिर्फ सुनन विच वास्ते ही नहीं हुंदी, अपने हिरदियां विच वसाउण वास्ते भी हुंदी है। जे तुसीं स्कूल बच्चे ड्रॉप करन जा रहे हो या फिर जॉब ते जा रहे हो या फिर नाइट शिफ्ट तो वापस घर परत रहे हो ते साडा प्रोग्राम सुन रहे हो, प्रोग्राम एंजॉय कर रहे हो, ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਨੰਬਰ 04342339711 ਦੇ ਉੱਤੇ। ਜੇ ਕਿਸੇ ਆਪਣੇ ਪਿਆਰੇ ਨੂੰ ਤੁਸੀਂ ਬਰਥਡੇ ਵਿਸ਼ ਕਰਨੀ ਹੋਵੇ, ਕੋਈ ਸੁਨੇਹਾ ਦੇਣਾ ਹੋਵੇ ਔਨ ਏਅਰ, ਤੇ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਗੁਰਬਾਣੀ ਨਾਲ ਜੁੜਨ ਤੋਂ ਬਾਅਦ ਅਸੀਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਔਰ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਆਸਟ੍ਰੇਲੀਆ ਦੀ ਇਕੋਨਮੀ ਅਤੇ ਮਹਿੰਗਾਈ ਦੀ। ਮਾਈਗ੍ਰੇਸ਼ਨ ਵਿੱਚ ਹੋਏ ਇੰਪੋਰਟੈਂਟ ਸਕਿੱਲਡ ਵੀਜ਼ਾ ਪ੍ਰੋਸੈਸਿੰਗ ਚੇਂਜ ਨੂੰ ਸੌਖੀ ਪੰਜਾਬੀ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਤੇ ਵਿਕਟੋਰੀਆ ਵਿੱਚ ਫਲੂ ਅਤੇ ਕੋਵਿਡ-19 ਕੇਸਿਸ ਦੇ ਵਧਣ ਬਾਰੇ ਹੈਲਥ ਦੀ ਵੀ ਗੱਲ ਕਰਾਂਗੇ। ਮੈਲਬਰਨ ਵਿੱਚ ਪ੍ਰਪੋਜ਼ਡ ਲਿਟਲ ਇੰਡੀਆ ਪ੍ਰਸਿੰਕਟ ਨੂੰ ਲੈ ਕੇ ਕਮਿਊਨਿਟੀ ਵਿੱਚ ਚੱਲ ਰਹੀ ਚਰਚਾ 'ਤੇ ਵੀ ਗੱਲਬਾਤ ਹੋਵੇਗੀ। ਅਤੇ ਫਿਰ ਪਰਿਵਾਰ ਦੀ ਗੱਲ, ਘਰ, ਰੈਂਟ, ਬੱਚੇ, ਮਾਪੇ, ਮਾਈਗ੍ਰੈਂਟਸ ਦੀ ਲਾਈਫ ਅਤੇ ਉਹਨਾਂ ਦੀਆਂ ਜ਼ਿੰਦਗੀ ਦੀਆਂ ਐਕਸਪੈਕਟੇਸ਼ਨਸ ਅਤੇ ਖਾਸ ਤੌਰ 'ਤੇ ਉਹ ਇਮੋਸ਼ਨਲ ਲੋਡ ਜੋ ਬਹੁਤ ਸਾਰੀਆਂ ਔਰਤਾਂ, ਖਾਸ ਕਰਕੇ ਔਰਤਾਂ ਚੁੱਪ ਚਾਪ ਆਪਣੇ ਮੋਢਿਆਂ 'ਤੇ ਚੁੱਕੀ ਫਿਰਦੀਆਂ ਨੇ। ਅਤੇ ਅੱਜ ਦੇ ਪ੍ਰੋਗਰਾਮ ਵਿੱਚ ਹੀ ਆਪਾਂ ਇੱਕ ਮੋਟੀਵੇਸ਼ਨਲ ਥੋਟ ਅਤੇ ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕੁਝ ਖਬਰਾਂ, ਪਰ ਜਿਸ ਤਰ੍ਹਾਂ ਖਬਰ ਸਾਨੂੰ ਦੁਨੀਆ ਨਾਲ ਜੋੜਦੀ ਹੈ, ਸੋਚ ਸਾਨੂੰ ਆਪਣੇ ਆਪ ਨਾਲ ਜੋੜਦੀ ਹੈ। ਅਤੇ ਚਲੋ ਅੱਜ ਦਾ ਸਫ਼ਰ ਆਪਾਂ ਸ਼ੁਰੂ ਕਰਦੇ ਹਾਂ। ਅਤੇ ਸਾਡੇ ਪ੍ਰੋਗਰਾਮ ਦੀ ਸ਼ੁਰੂਆਤ ਜਿਸ ਤਰ੍ਹਾਂ ਪਹਿਲਾਂ ਗੁਰਬਾਣੀ ਨਾਲ ਹੁੰਦੀ ਆ, ਫਿਰ ਉਸ ਤੋਂ ਬਾਅਦ ਕੁਛ ਗੀਤ ਸੰਗੀਤ, ਅਤੇ ਹੁਣ ਆਪਾਂ ਆਪਣੇ ਪ੍ਰੋਗਰਾਮ ਦੇ ਦੂਸਰੇ ਪੜਾਵ ਵਿੱਚ ਪਹੁੰਚੇ ਹਾਂ। ਇਸ ਟਾਈਮ ਸਟੂਡੀਓ ਦੇ ਵਿੱਚ 8:22:19 ਹੋ ਚੁੱਕੇ ਨੇ। ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ।

0: ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਇਸ ਟਾਈਮ ਸੁਣ ਰਹੇ ਹੋ 88.9 ਵਿਨ ਐਫ ਐਮ ਤੋਂ ਸ਼ਮਾ ਭੰਗੂ ਦੇ ਨਾਲ ਅਤੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਅੱਜ ਵੈਦਰ ਦੀ ਰਿਪੋਰਟ ਸਾਂਝੀ ਕਰ ਲੈਂਦੇ ਹਾਂ। ਠੰਡੀ ਠੰਡੀ ਸਵੇਰ ਦੇ ਵਿੱਚ ਇਸ ਟਾਈਮ ਵੈਰਬੀ ਦੇ ਵਿੱਚ ਟੈਂਪਰੇਚਰ ਜਿਹੜਾ ਉਹ ਸਿਰਫ ਅਤੇ ਸਿਰਫ 7 ਡਿਗਰੀ ਹੈ ਅਤੇ ਮੈਕਸੀਮਮ ਟੈਂਪਰੇਚਰ ਜਿਹੜਾ ਹੋਵੇਗਾ ਉਹ ਹੋਏਗਾ 16 ਡਿਗਰੀ। ਭਾਵੇਂ ਕਿ ਸਾਰੇ ਦਿਨ ਸੂਰਜ ਦੇਵਤਾ ਨਜ਼ਰ ਆਉਣੇ ਨੇ, ਸੂਰਜ ਤਿੱਖੀ ਤੁਹਾਨੂੰ ਨਜ਼ਰ ਆਵੇਗੀ, ਕਿਤੇ ਕਿਤੇ ਬਦਲਵਾਈ ਵੀ ਹੋਵੇਗੀ, ਪਰ ਟੈਂਪਰੇਚਰ ਜਿਹੜਾ ਉਹ 16 ਡਿਗਰੀ ਹੀ ਹੋਵੇਗਾ ਮੈਕਸੀਮਮ। ਕੱਲ੍ਹ ਜਦੋਂ ਕਿ ਅਸੀਂ ਵੀਕਐਂਡ ਵੱਲ ਵਧਣਾ ਉਦੋਂ 45% ਰੇਨ ਦੇ ਚਾਂਸਿਸ ਨੇ ਅਤੇ ਟੈਂਪਰੇਚਰ ਜਿਹੜਾ ਉਸ 6 ਡਿਗਰੀ ਤੋਂ ਲੈ ਕੇ 17 ਡਿਗਰੀ ਤੱਕ ਹੋਵੇਗਾ। ਸੈਟਰਡੇ ਛੁੱਟੀ ਵਾਲਾ ਦਿਨ, ਛੁੱਟੀ ਅਸੀਂ ਮਨਾਉਣੀ ਹੀ ਮਨਾਉਣੀ ਆ ਅਤੇ ਨਾਲ ਦੀ ਨਾਲ ਜਿਹੜਾ ਸੂਰਜ ਦੇਵਤਾ ਕਹਿੰਦੇ ਕਿ ਅਸੀਂ ਵੀ ਤੁਹਾਨੂੰ ਦਰਸ਼ਨ ਦੇ ਦੇਵਾਂਗੇ। ਬਦਲਵਾਈ ਰਹੇਗੀ ਬਟ ਸੂਰਜ ਦੇਵਤਾ ਨਜ਼ਰ ਆਉਣਗੇ ਅਤੇ ਟੈਂਪਰੇਚਰ ਜਿਹੜਾ ਉਹ 7 ਡਿਗਰੀ ਤੋਂ ਲੈ ਕੇ 16 ਡਿਗਰੀ ਤੱਕ ਹੋਵੇਗਾ। ਸੋਮਵਾਰ ਨੂੰ ਸਾਰਾ ਦਿਨ ਬਹੁਤ ਵਧੀਆ ਸਨਸ਼ਾਈਨ ਤੁਹਾਨੂੰ ਵੇਖਣ ਨੂੰ ਮਿਲੇਗੀ, ਬਦਲਵਾਈ ਬਿਲਕੁਲ ਵੀ ਨਹੀਂ ਹੋਵੇਗੀ। 8 ਡਿਗਰੀ ਤੋਂ ਲੈ ਕੇ 18 ਡਿਗਰੀ ਟੈਂਪਰੇਚਰ ਰਹੇਗਾ ਅਤੇ ਉਹਦੇ ਨਾਲ ਨਾਲ ਹੀ ਸੋਮਵਾਰ ਨੂੰ ਜਿੱਥੇ ਸੂਰਜ ਦੇਵਤਾ ਨੇ ਸਾਰਾ ਦਿਨ ਨਜ਼ਰ ਆਉਣਾ ਅਸੀਂ ਵੀ ਤੁਹਾਨੂੰ ਜ਼ਰੂਰ ਮਿਲਾਂਗੇ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ ਦੇ ਵਿੱਚ। ਅਤੇ ਫਿਰ ਟਿਊਜ਼ਡੇ ਨੂੰ ਰੇਨ ਦੇ ਚਾਂਸਿਸ 50%, 10 ਡਿਗਰੀ ਤੋਂ ਲੈ ਕੇ 20 ਡਿਗਰੀ ਟੈਂਪਰੇਚਰ। ਹਾਂਜੀ, ਕਿ ਇੰਨਾ ਟੈਂਪਰੇਚਰ ਜਿਹੜਾ ਆ ਇਸ ਅੱਜ ਇਸ ਵੀਕ ਨਾਲੋਂ ਅਗਲੇ ਵੀਕ ਟੈਂਪਰੇਚਰ ਕਾਫੀ ਜ਼ਿਆਦਾ ਜਿਹੜਾ ਵੱਧ ਜਾਵੇਗਾ ਅਤੇ ਤੁਸੀਂ ਇੰਜੋਏ ਕਰੋਗੇ ਮੌਸਮ ਦੀ ਇਸ ਤਬਦੀਲੀ ਨੂੰ। ਪਰ ਫਿਰ ਵੀ ਜਦੋਂ ਮੌਸਮ 'ਚ ਤਬਦੀਲੀ ਆਉਂਦੀ ਆ ਤਾਂ ਬਿਲਕੁਲ ਵੈਦਰ ਰਿਪੋਰਟ ਦੇ ਉੱਤੇ ਸਾਨੂੰ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ, ਕਿਤੇ ਨਾ ਕਿਤੇ ਆਪਣੀ ਬੋਡੀ ਦੀ ਵੀ ਆਵਾਜ਼ ਸੁਣਨੀ ਚਾਹੀਦੀ ਆ ਕਿ ਅਸੀਂ ਕਿੰਨੀ ਕੁ ਠੰਡ ਬਰਦਾਸ਼ਤ ਕਰ ਸਕਦੇ ਹਾਂ ਜਾਂ ਸਾਨੂੰ ਕਿੰਨੀ ਕੁ ਗਰਮੀ ਲੱਗਦੀ ਆ। ਧੁੱਪ ਦੇ ਨਾਲ ਅਸੀਂ ਇਹ ਨਾ ਹੋਵੇ ਕਿ ਧੁੱਪ ਵੇਖ ਕੇ ਅਤੇ ਜਿਹੜੇ ਨਿੱਘੇ ਕੱਪੜੇ ਨੇ ਉਹ ਪਾਉਣੇ ਛੱਡ ਦਈਏ ਅਤੇ ਆਪਣੇ ਆਪ ਨੂੰ ਅਸੀਂ ਠੰਡ ਲਵਾ ਲਈਏ, ਜਾਂ ਫਿਰ ਖਾਸ ਤੌਰ 'ਤੇ ਬਜ਼ੁਰਗਾਂ ਅਤੇ ਬੱਚਿਆਂ ਦੇ ਸਾਨੂੰ ਬਹੁਤ ਹੀ ਇਹ ਜਦੋਂ ਮੌਸਮ ਚੇਂਜ ਹੁੰਦਾ ਉਹਨਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਕਿ ਪਤਾ ਨਹੀਂ ਕਿਹੜੇ ਵੇਲੇ ਸਰਦੀ ਹੋ ਜਾਂਦੀ ਆ ਔਰ ਕਿਹੜੇ ਵੇਲੇ ਧੁੱਪ ਨਿਕਲਦੀ ਆ ਅਤੇ ਬੱਚੇ ਜਿਹੜੇ ਆ ਖਾਸ ਕਰਕੇ ਉਹ ਇਸ ਚੀਜ਼ ਦਾ ਖਿਆਲ ਨਹੀਂ ਰੱਖਦੇ ਅਤੇ ਫਿਰ ਆਪਣੇ ਆਪ ਨੂੰ ਠੰਡ ਲਵਾ ਲੈਂਦੇ ਨੇ। ਅਤੇ ਬੁੱਧਵਾਰ ਨੂੰ ਫਿਰ ਜਿਹੜਾ ਉਹ ਚਾਂਸਿਸ ਬਣਨਗੇ ਬਾਰਿਸ਼ ਦੇ 60% ਅਤੇ ਡਿਗਰੀ ਜਿਹੜੀ ਆ ਉਹ ਫਿਰ ਡਰੋਪ ਹੋ ਜਾਣੀ ਆ 10 ਡਿਗਰੀ ਤੋਂ ਲੈ ਕੇ ਸਿਰਫ 16 ਡਿਗਰੀ। ਅਤੇ ਵੀਰਵਾਰ ਨੂੰ ਸਾਡੇ ਨਾਲ ਨਾਲ ਸ਼ਾਇਦ ਅਸੀਂ ਨਾਲ ਬਾਰਿਸ਼ ਵੀ ਲੈ ਕੇ ਆਵਾਂਗੇ ਕਿਉਂਕਿ 60% ਬਾਰਿਸ਼ ਦੀ ਸੰਭਾਵਨਾ ਫਿਰ ਬਣਨੀ ਆ ਅਤੇ ਟੈਂਪਰੇਚਰ ਜਿਹੜਾ ਉਹ ਹੋਣਾ ਜੀ 8 ਡਿਗਰੀ ਤੋਂ ਲੈ ਕੇ 16 ਡਿਗਰੀ ਤੱਕ। ਸੋ ਇਹ ਸੀ ਸਾਰੇ ਮੌਸਮ ਦਾ, ਸਾਰੇ ਹਫ਼ਤੇ ਦੇ ਮੌਸਮ ਦਾ ਹਾਲ। ਅਤੇ ਹੁਣ ਅਸੀਂ ਇੱਕ ਗੀਤ ਸੁਣਾਂਗੇ ਅਤੇ ਗੀਤ ਤੋਂ ਬਾਅਦ ਆ ਕੇ ਪ੍ਰੋਗਰਾਮ ਦੀ ਸ਼ੁਰੂਆਤ।
1: Hey, yeah.

ਹਾਂਜੀ, ਵਾਪਸ ਆ ਗਏ। ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ। ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ ਇਕੋਨਮੀ ਦੀ। ਬੁੱਧਵਾਰ ਨੂੰ ਜਾਰੀ ਹੋਏ ਜੁਲਾਈ ਇਨਫਲੇਸ਼ਨ ਫਿਗਰਸ ਨੇ ਇੱਕ ਵਾਰੀ ਫੇਰ ਇੰਟਰਸਟ ਰੇਟਸ ਬਾਰੇ ਚਰਚਾ ਤੇਜ਼ ਕਰ ਦਿੱਤੀ ਹੈ। ਰਾਈਟਰਸ ਦੇ ਮੁਤਾਬਕ ਜੁਲਾਈ ਵਿੱਚ ਆਸਟ੍ਰੇਲੀਆ ਦਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਹੜਾ ਸੀਗਾ, ਜਿਹਨੂੰ ਆਪਾਂ CPI ਦੇ ਨਾਲ CPI ਦੇ ਨਾਲ ਜਾਣਦੇ ਹਾਂ, ਇਹਦੀ ਸ਼ੋਰਟ ਫੋਰਮ, ਉਹ 3.5% ਵਧਿਆ। ਮਹੀਨਾਵਾਰ CPI 1% ਵਧਿਆ, ਅਤੇ ਫਿਊਲ ਪ੍ਰਾਈਸਿਸ ਵਿੱਚ 7.5% ਦਾ ਉਛਾਲ ਰਿਪੋਰਟ ਕੀਤਾ ਗਿਆ। ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ ਔਗਸਟ ਮੀਟਿੰਗ ਵਿੱਚ ਕੈਸ਼ ਰੇਟ ਨੂੰ 4.35% ਤੇ ਹੋਲਡ ਕੀਤਾ ਸੀ। ਹੁਣ ਇਹ ਨੰਬਰ ਸੁਣਨ ਵਿੱਚ ਟੈਕਨੀਕਲ ਲੱਗ ਸਕਦੇ ਨੇ, 3.5% ਇਨਫਲੇਸ਼ਨ ਅਤੇ ਕੈਸ਼ ਰੇਟ 4.35, ਪਰ ਇਹ ਇੱਕ ਆਮ ਪਰਿਵਾਰ ਲਈ ਇਸ ਦਾ ਕੀ ਮਤਲਬ ਹੋ ਸਕਦਾ ਹੈ ਉਹ ਸਾਨੂੰ ਸਮਝਣ ਦੀ ਜ਼ਰੂਰਤ ਆ। ਇਸ ਦਾ ਮਤਲਬ ਹੈ ਕਿ ਸੁਪਰ ਮਾਰਕੀਟ ਅਤੇ ਟਰੋਲੀ ਭਰਦੇ ਸਮੇਂ ਬਿੱਲ ਵੱਲ ਹੋਰ ਧਿਆਨ ਦੇਣ ਦੀ ਜ਼ਰੂਰਤ ਪਵੇਗੀ। ਜਦੋਂ ਅਸੀਂ ਸੁਪਰ ਮਾਰਕੀਟ ਦੇ ਵਿੱਚ ਜਾਂਦੇ ਹਾਂ ਅਤੇ ਟਰੋਲੀ ਦੇ ਵਿੱਚ ਅਸੀਂ ਜਿਹੜਾ ਸਮਾਨ ਰੱਖਦੇ ਹਾਂ ਉਹਦੇ ਉੱਤੇ ਹੁਣ ਸਾਨੂੰ ਜ਼ਿਆਦਾ ਧਿਆਨ ਦੇਣਾ ਪਵੇਗਾ ਕਿ ਅਸੀਂ ਜਿਹੜੀ ਚੀਜ਼ ਟਰੋਲੀ ਵਿੱਚ ਰੱਖ ਰਹੇ ਹਾਂ ਉਹ ਅੱਗੇ ਨਾਲੋਂ ਕਿੰਨੀ ਮਹਿੰਗੀ ਹੋ ਗਈ ਆ। ਅਤੇ ਨਾਲ ਹੀ ਇਹਦਾ ਮਤਲਬ ਇਹ ਵੀ ਆ ਕਿ ਪੈਟਰੋਲ ਭਰਵਾਉਣ ਤੋਂ ਪਹਿਲਾਂ ਪ੍ਰਾਈਸ ਕੰਪੇਅਰ ਕਰਨਾ, ਕਿ ਇਹ ਨਹੀਂ ਕਿ ਜਿੱਥੇ ਪੈਟਰੋਲ ਸਟੇਸ਼ਨ ਵੇਖਿਆ ਕਿ ਉੱਥੇ ਹੀ ਆਪਾਂ ਪੈਟਰੋਲ ਭਰਵਾਉਣ ਲੱਗ ਪਏ, ਆਪਣੇ ਪੈਟਰੋਲ ਹੋਇਆ ਜਾਂ ਡੀਜ਼ਲ ਹੋਇਆ ਗੈਸ ਹੋਈ, ਕਿਉਂਕਿ ਹੁਣ ਪੈਟਰੋਲ ਦੀਆਂ ਪ੍ਰਾਈਸਿਸ ਵਧਣ ਨਾਲ ਕਈ ਵਾਰੀ 5-5, 6-6 ਸੈਂਟ ਦਾ ਪੈਟਰੋਲ ਪ੍ਰਾਈਸ ਦਾ ਫਰਕ ਹੁੰਦਾ ਕਿ ਇੱਕ ਪੈਟਰੋਲ ਸਟੇਸ਼ਨ 'ਤੇ 5 ਸੈਂਟ ਘੱਟ ਅਤੇ ਦੂਸਰੇ 'ਤੇ ਵੱਧ। ਔਰ ਜਦੋਂ ਤੁਸੀਂ ਟੈਂਕ ਭਰਵਾਉਂਦੇ ਹੋ ਤਾਂ 5 ਸੈਂਟ 1 ਲੀਟਰ ਦੇ ਪਿੱਛੇ ਕਹਿਣ ਨੂੰ 5 ਸੈਂਟ ਲੱਗਦੇ ਨੇ, ਪਰ ਜਦੋਂ ਪੂਰਾ ਟੈਂਕ ਭਰਵਾਈਏ ਤਾਂ ਫਿਰ 5 ਸੈਂਟ ਦੇ ਨਾਲ ਬਹੁਤ ਜ਼ਿਆਦਾ ਫਰਕ ਪੈ ਜਾਂਦਾ। ਅਤੇ ਨਾਲ ਹੀ ਇਹਦਾ ਮਤਲਬ ਇਹ ਵੀ ਆ ਕਿ ਮੌਰਗੇਜ ਵਾਲੇ ਪਰਿਵਾਰ ਸੋਚ ਰਹੇ ਨੇ ਕਿ ਅਗਲਾ ਰੇਟ ਡਿਸੀਜਨ ਹੁਣ ਕੀ ਹੋਵੇਗਾ, ਕਿ ਜਦੋਂ ਹੀ ਗੱਲ ਆਉਂਦੀ ਹੈ ਕਿ RBA ਦੀ ਮੀਟਿੰਗ ਹੈ ਅਤੇ ਸਾਰਿਆਂ ਦੇ ਕੰਨ ਖੜ੍ਹੇ ਹੋ ਜਾਂਦੇ ਆ ਕਿ ਹੁਣ RBA ਦਾ ਕੀ ਡਿਸੀਜਨ ਹੋਵੇਗਾ। ਰੈਂਟ ਕਰਨ ਵਾਲੇ ਸੋਚਦੇ ਨੇ ਕਿ ਅਗਲੀ ਰਿਨਿਊਅਲ 'ਤੇ ਰੈਂਟ ਕਿੰਨਾ ਵਧੇਗਾ, ਅਤੇ ਫਿਰ ਜਿਹੜੇ ਛੋਟੇ ਬਿਜ਼ਨਸਿਸ ਨੇ ਉਹ ਸੋਚ ਰਹੇ ਨੇ ਕਿ ਬਿਜਲੀ, ਵੇਜਿਸ, ਸਟੋਕ, ਇੰਟਰਨੈਟ ਦਾ ਖਰਚਾ ਅਸੀਂ ਕਿਸ ਤਰ੍ਹਾਂ ਮੈਨੇਜ ਕਰਨਾ। ਇਹੀ ਸਾਰਾ ਕੁਛ ਇਕੋਨਮੀ ਆ, ਇਹਨੂੰ ਕਹਿੰਦੇ ਨੇ ਇਕੋਨਮੀ। ਆਮ ਇਨਸਾਨ ਕਈ ਵਾਰੀ ਇਹਨਾਂ ਚੀਜ਼ਾਂ ਬਾਰੇ ਨਹੀਂ ਸੋਚਦਾ, ਪਰ ਜਦੋਂ ਮਹਿੰਗਾਈ ਇੰਨੀ ਤੇਜ਼ੀ ਨਾਲ ਵੱਧ ਰਹੀ ਹੋਵੇ ਤਾਂ ਹਰ ਇੱਕ ਇਨਸਾਨ ਜਿਹੜਾ ਉਹ ਸੋਚਣ 'ਤੇ ਮਜਬੂਰ ਹੋ ਜਾਂਦਾ। ਇਕੋਨਮੀ ਸਿਰਫ ਪਾਰਲੀਮੈਂਟ ਜਾਂ ਰਿਜ਼ਰਵ ਬੈਂਕ ਵਿੱਚ ਨਹੀਂ ਹੁੰਦੀ, ਇਕੋਨਮੀ ਸਾਡੇ ਕਿਚਨ ਟੇਬਲ 'ਤੇ ਵੀ ਹੁੰਦੀ ਆ। ਜਦੋਂ ਹਸਬੈਂਡ ਵਾਈਫ ਰਾਤ ਨੂੰ ਬੈਠ ਕੇ ਕਹਿੰਦੇ ਨੇ ਕਿ ਇਸ ਮਹੀਨੇ ਇਹ ਜਿਹੜੇ ਆਹ ਵਾਲੇ ਬਿੱਲ ਨੇ ਉਹਨਾਂ ਨੂੰ ਪਹਿਲੋਂ ਪੇ ਕਰ ਦਈਏ ਜਾਂ ਫਿਰ ਉਹਨਾਂ ਨੂੰ ਅਸੀਂ ਹੋਲਡ ਕਰ ਸਕਦੇ ਹਾਂ, ਉੱਥੇ ਘਰ ਦੇ ਕਿਚਨ ਟੇਬਲ ਦੇ ਉੱਪਰ ਵੀ ਇਕੋਨਮੀ ਦੀ ਗੱਲ ਚੱਲ ਰਹੀ ਹੁੰਦੀ ਆ, ਉੱਥੇ ਵੀ ਇਕੋਨਮੀ ਚਰਚਾ ਵਿੱਚ ਹੁੰਦੀ ਆ, ਉੱਥੇ ਇਕੋਨਮੀ ਘਰ ਦੇ ਕਿਚਨ ਦੇ ਟੇਬਲ ਦੇ ਉੱਪਰ ਬੈਠੀ ਹੁੰਦੀ ਆ। ਜਦੋਂ ਬੱਚਾ ਕਹਿੰਦਾ ਹੈ ਕਿ ਮੰਮੀ ਸਕੂਲ ਟ੍ਰਿਪ ਲਈ ਪੈਸੇ ਚਾਹੀਦੇ ਨੇ ਅਤੇ ਮਾਂ ਫਿਰ ਇੱਕ ਸੈਕਿੰਡ ਲਈ ਚੁੱਪ ਕਰ ਜਾਂਦੀ ਆ, ਉੱਥੇ ਵੀ ਇਕੋਨਮੀ ਹੁੰਦੀ ਆ। ਪਰ ਇੱਕ ਗੱਲ ਇੱਥੇ ਬਹੁਤ ਜ਼ਰੂਰੀ ਆ ਕਿ ਫਾਈਨੈਂਸ਼ੀਅਲ ਪ੍ਰੈਸ਼ਰ ਨੂੰ ਆਪਣੀ ਪਰਸਨਲ ਫੇਲੀਅਰ ਨਾ ਸਮਝੋ। ਕੋਸਟ ਆਫ ਲਿਵਿੰਗ ਪ੍ਰੈਸ਼ਰ ਇਸ ਵੇਲੇ ਬਹੁਤ ਸਾਰੇ ਆਸਟ੍ਰੇਲੀਅਨ ਹਾਊਸ ਹੋਲਡਸ ਦੀ ਰਿਐਲਿਟੀ ਬਣ ਗਿਆ। ਸਾਨੂੰ ਪੈਨਿਕ ਕਰਨ ਦੀ ਬਜਾਏ ਹੁਣ ਪਲੈਨਿੰਗ ਦੀ ਲੋੜ ਆ। ਹਫ਼ਤੇ ਵਿੱਚ ਇੱਕ ਵਾਰ ਫੈਮਿਲੀ ਬਜਟ 'ਤੇ 10 ਮਿੰਟ ਗੱਲ ਜ਼ਰੂਰ ਕਰੋ। ਕਿਹੜੇ ਸਬਸਕ੍ਰਿਪਸ਼ਨ ਵਰਤੇ ਨਹੀਂ ਜਾ ਰਹੇ, ਕਿਹੜੇ ਬਿੱਲਸ ਕੰਪੇਅਰ ਕੀਤੇ ਜਾ ਸਕਦੇ ਨੇ, ਕਿੱਥੇ ਇੰਪਲਸਿਵ ਸਪੈਂਡਿੰਗ ਹੋ ਰਹੀ ਆ, ਅਤੇ ਸਭ ਤੋਂ ਜ਼ਰੂਰੀ ਪੈਸੇ ਬਾਰੇ ਹਸਬੈਂਡ ਵਾਈਫ ਵਿੱਚ ਬਲੇਮ ਕਰਨ ਵਾਲੀ ਲੈਂਗੁਏਜ ਨਹੀਂ ਵਰਤਣੀ ਚਾਹੀਦੀ,
कि तू ज़्यादा खर्च कर रहा है या फिर तू ज़्यादा खर्च कर रही है, तेरे करके बजट जड़ा है वो खराब हो रहा। एक दूसरे के उत्ते इस तरह के जड़े इल्ज़ाम लगाने हैं वो सानू नहीं शुरू करने चाहिए। महंगाई ने अपनी रफ्तार नाल वधना ते उस दे उत्ते शायद साडा कंट्रोल नहीं है, पर जड़ी साडी घर दी इकोनमी आ उहदे उपर साडा कंट्रोल आ, और घर दे विच इन्हां गल्लां दा असीं ध्यान रख सकते हाँ। जिहड़ियां ये गल्लां कह देणियां कि तेरे करके आ हो रहा, तेरे करके इस तरह आ, ये जड़े सेंटेंसिस ने वो फाइनैंशियल प्रॉब्लम नूं रिलेशनशिप प्रॉब्लम बना सकते ने। कि सरकार जड़ी आ उहनूं ते जदों असीं 4 साल बाद वोट पाउणी आ उदों ही असीं अपना डिसीजन दे सकते हाँ, बट घर दे विच जड़ी ये साड़ी इकोनमी आ इत्थे सानू ही ख्याल करना पैना है, और असी इसनों कंट्रोल कर सकते हैं। अपना डिसीजन हर रोज़ असी वॉच कर सकते हैं, क्योंकि ये जड़ी इकोनमी आ इन्हें साड़ी जिंदगी साड़े रिलेशनशिप्स के उपर बहुत ज़्यादा असर पाना हुंदा है। ते जदों इहो जिहियां सिचुएशनस होण कि जदों असीं एक दूसरे नूं कह रहे होईए कि तेरे करके इदां, तेरे करके आ हो गया, तेरे करके इस तरह होया, तेरे करके उस तरह होया, इस दी बजाए सानूं कहना चाहीदा है कि साडा बजट टाइट आ, आओ आपां इकट्ठे बैठ के इस दा कोई ना कोई सोल्यूशन कढ़ीए। एक शब्द बदलदा है तेरा तों साडा, ते कई बार रिलेशनशिप दी डायरेक्शन भी बदल जाती है। ए फाइनेंशियल एडवाइस नहीं, सिर्फ जनरल इनफॉरमेशन ते हाउसहोल्ड डिस्कशन ले एक रिमाइंडर है। अपने मॉर्गेज, इन्वेस्टमेंट या फिर पर्सनल फाइनेंशियल सिचुएशन ले क्वालिफाइड प्रोफेशनल नाल गल करना सब तो वधिया हुंदा है। बट इत्थे मैं एक गल जरूर होर कहांगी कि क्वालिफाइड प्रोफेशनल्स जड़े ने ओ भी कई बारी महंगे भी हो सकते हैं, कई बारी तुसी उन्होंने अफोर्ड कर भी सकते हो। ये हर एक दी वक्री वक्री सिचुएशन हो सकती है। ये नहीं कि मेरी गल सुन के हर इंसान कहे कि मैं तो क्वालिफाइड प्रोफेशनल को जाना है। हो सकता है उहदा बोझ होर तुहाडे उत्ते तुहाडी घर दी इकोनमी उत्ते असर पावे। सो कोई भी इहो जिहा डिसीजन लैण तो पहलों एक वारी सोचो जरूर। काफ़ी मैनू लगता है कि गल्लां जिहड़ियां ने ओ सीरियस हुंदियां जा रहियां ने, ते इहदे नाल ही आपां सुनदियां सोंग, ते सोंग तो बाद आके फिर इस तरह दियां ही गल्लां बातां तुहाडे नाल सांझियां करते रहांगे।

0: ਹਾਂਜੀ ਵਾਪਸ ਆ ਗਿਆ, ਤੁਸੀਂ ਸੁਣ ਰਹੇ ਹੋ ਸਾਂਝੀ ਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਹੋਪਫੁਲੀ ਤੁਸੀਂ ਬੈਕ ਟੂ ਬੈਕ ਸੌਂਗਸ ਵੀ ਜ਼ਰੂਰ ਇੰਜੋਏ ਕੀਤੇ ਹੋਣਗੇ। ਹੁਣ ਗੱਲ ਕਰਦੇ ਹਾਂ ਮੈਲਬਰਨ ਲਿਟਲ ਇੰਡੀਆ, ਤੁਸੀਂ ਨਾਮ ਜ਼ਰੂਰ ਸੁਣਿਆ ਹੋਵੇਗਾ ਕਿ ਮੈਲਬਰਨ ਵਿੱਚ ਇੰਡੀਅਨ ਅਤੇ ਸਾਊਥ ਏਸ਼ੀਅਨ ਕਮਿਊਨਿਟੀ ਦੀ ਵਿਜ਼ੀਬਿਲਿਟੀ ਪਿੱਛੇ ਕਈ ਸਾਲਾਂ ਤੋਂ ਵਧੀ ਆ ਔਰ ਵੱਧ ਵੀ ਰਹੀ ਆ, ਹਾਲਾਂਕਿ ਹੁਣ ਥੋੜ੍ਹਾ ਜਿਹਾ ਘੱਟ ਗਿਆ ਆ, ਬਟ ਪਿਛਲੇ ਸਾਲਾਂ ਕਈ ਸਾਲਾਂ ਵਿੱਚ ਬਹੁਤ ਜ਼ਿਆਦਾ ਵਧੀ ਆ। ਰੈਸਟੋਰੈਂਟਸ ਹੋਣ, ਗਰੋਸਰੀ ਸਟੋਰਸ, ਫੈਸਟੀਵਲਸ, ਆਰਟ, ਸਿਨੇਮਾ ਜਾਂ ਫਿਰ ਸਮਾਲ ਬਿਜ਼ਨਸਿਸ ਅਤੇ ਜਾਂ ਫਿਰ ਪ੍ਰੋਫੈਸ਼ਨਲ ਸੈਕਟਰਸ, ਕਮਿਊਨਿਟੀ ਦੀ ਪ੍ਰੈਜੈਂਸ ਹੁਣ ਆਸਟ੍ਰੇਲੀਅਨ ਮੇਨ ਸਟ੍ਰੀਮ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਿਆ। ਇਸੇ ਕੰਟੈਕਸਟ ਵਿੱਚ ਸਿਟੀ ਆਫ ਮੈਲਬਰਨ ਡੌਕਲੈਂਡਸ ਵਿੱਚ ਇੱਕ ਨਵੇਂ ਲਿਟਲ ਇੰਡੀਆ ਪ੍ਰਸਿੰਕਟ ਦੀ ਪੋਸੀਬਿਲਿਟੀ ਐਕਸਪਲੋਰ ਹੋ ਰਹੀ ਆ। ਸਿਟੀ ਆਫ ਮੈਲਬਰਨ ਮੁਤਾਬਕ ਕੌਂਸਲ ਨੇ 2025 ਜੂਨ ਵਿੱਚ ਇਸ ਆਈਡੀਆ ਨੂੰ ਐਕਸਪਲੋਰ ਕਰਨ ਦੀ ਹਮਾਇਤ ਕੀਤੀ ਸੀ ਅਤੇ 2026 ਤੋਂ 2027 ਫਾਈਨੈਂਸ਼ੀਅਲ ਈਅਰ ਵਿੱਚ 1.2 ਮਿਲੀਅਨ ਐਂਗੇਜਮੈਂਟ ਅਤੇ ਟ੍ਰਾਇਲ ਐਕਟੀਵੇਸ਼ਨ ਲਈ ਕਮਿਟ ਕੀਤੇ ਗਏ ਸਨ। ਫਾਰਮਲ ਕਮਿਊਨਿਟੀ ਐਂਗੇਜਮੈਂਟ ਲੇਟਰ ਇਨ 2026 ਵਿੱਚ ਐਕਸਪੈਕਟਿਡ ਹੈ। ਪਰ ਇੱਥੇ ਇੱਕ ਦਿਲਚਸਪ ਕਮਿਊਨਿਟੀ ਡਿਸਕਸ਼ਨ ਵੀ ਹੋ ਸਕਦੀ ਆ। ਉਹ ਕਿਉਂ? ਕਿਉਂਕਿ ਮੈਲਬਰਨ ਵਿੱਚ ਪਹਿਲਾਂ ਤੋਂ ਇੱਕ ਐਸਟੈਬਲਿਸ਼ਡ ਲਿਟਲ ਇੰਡੀਆ ਹੈ ਡੈਂਡੀਨੋਂਗ ਵਿੱਚ। ਗ੍ਰੇਟਰ ਡੈਂਡੀਨੋਂਗ ਕੌਂਸਲ ਇਸ ਨੂੰ ਮੈਲਬਰਨ ਦਾ ਫਸਟ ਐਂਡ ਔਥੈਂਟਿਕ ਇੰਡੀਅਨ ਐਂਡ ਸਬ ਕੰਟੀਨੈਂਟ ਸ਼ੋਪਿੰਗ ਕਲਸਟਰ ਦੱਸਦੀ ਆ। ਫੋਸਟਰ ਸਟਰੀਟ ਵਾਲਾ ਪ੍ਰਸਿੰਕਟ 1990 ਤੋਂ ਕਮਿਊਨਿਟੀ ਦਾ ਹਿੱਸਾ ਰਿਹਾ ਅਤੇ ਉੱਥੇ 30 ਤੋਂ ਵੱਧ ਸਪੈਸ਼ਲਿਸਟ ਬਿਜ਼ਨਸਿਸ ਵੀ ਹੈਗੇ ਨੇ। ਹੁਣ ਸਵਾਲ ਇਹ ਨਹੀਂ ਕਿ ਇੱਕ ਸਿਟੀ ਵਿੱਚ ਦੋ ਕਲਚਰਲ ਪ੍ਰਸਿੰਕਟ ਹੋ ਸਕਦੇ ਨੇ ਜਾਂ ਫਿਰ ਨਹੀਂ, ਬਿਲਕੁਲ ਹੋ ਸਕਦੇ ਨੇ। ਵੱਡੀ ਕਮਿਊਨਿਟੀ ਇੱਕ ਤਾਂ ਇੱਕ ਤੋਂ ਵੱਧ ਹਬਸ ਵੀ ਡਿਵੈਲਪ ਕਰ ਸਕਦੀ ਆ, ਪਰ ਡਿਸਕਸ਼ਨ ਹੈਰੀਟੇਜ ਦੀ ਆ, ਆਈਡੈਂਟੀ ਦੀ ਆ, ਨੇਮਿੰਗ ਦੀ ਆ ਅਤੇ ਕੰਸਲਟੇਸ਼ਨ ਦੀ ਵੀ ਆ। ਇੱਕ ਪਾਸੇ ਆਰਗੂਮੈਂਟ ਹੈ ਡੌਕਲੈਂਡਸ ਵਿੱਚ ਨਵਾਂ ਪ੍ਰਸਿੰਕਟ ਸਿਟੀ ਸੈਂਟਰ ਦੇ ਨੇੜੇ ਇੰਡੀਅਨ ਕਲਚਰ, ਫੂਡ, ਫੈਸਟੀਵਲਸ ਅਤੇ ਬਿਜ਼ਨਸਿਸ ਨੂੰ ਹੋਰ ਵਿਜ਼ੀਬਿਲਿਟੀ ਦੇ ਸਕਦਾ ਹੈ, ਟੂਰਿਜ਼ਮ ਲਈ ਬੈਨੀਫਿਟ ਹੋ ਸਕਦਾ, ਨਿਊ ਬਿਜ਼ਨਸਿਸ ਲਈ ਓਪਰਚੁਨਿਟੀਜ਼ ਬਣ ਸਕਦੀਆਂ ਨੇ। ਅਤੇ ਦੂਜੇ ਪਾਸੇ ਕੁਝ ਲੋਕ ਪੁੱਛਦੇ ਨੇ ਕਿ ਡੈਂਡੀਨੋਂਗ ਵਾਲੇ ਡੈਕਿਡਸ ਓਲਡ ਲਿਟਲ ਇੰਡੀਆ ਦੀ ਆਈਡੈਂਟੀ ਨੂੰ ਕਿਵੇਂ ਪ੍ਰੋਟੈਕਟ ਕੀਤਾ ਜਾਵੇ, ਕੀ ਨਵਾਂ ਪ੍ਰਸਿੰਕਟ ਕੰਪਲੀਮੈਂਟਰੀ ਹੋਵੇਗਾ ਜਾਂ ਕਨਫਿਊਜ਼ਿੰਗ, ਅਤੇ ਸਭ ਤੋਂ ਮਹੱਤਵਪੂਰਨ ਇਹ ਡਿਸੀਜਨ ਕਮਿਊਨਿਟੀ ਨਾਲ ਜੈਨੂਅਲ ਕੰਸਲਟੇਸ਼ਨ ਕਰਕੇ ਹੋਵੇਗਾ ਜਾਂ ਫਿਰ ਨਹੀਂ। ਮੇਰੇ ਖਿਆਲ ਵਿੱਚ ਇਹੀ ਮੈਚੋਰ ਅਪਰੋਚ ਹੈ, ਅਸੀਂ ਡਿਵੈਲਪਮੈਂਟ ਦੇ ਖਿਲਾਫ ਨਾ ਹੋਈਏ ਪਰ ਹਿਸਟਰੀ ਨੂੰ ਇਰੇਜ਼ ਕਰਕੇ ਡਿਵੈਲਪਮੈਂਟ ਵੀ ਨਾ ਕਰੀਏ। ਨਵਾਂ ਬਣਾਉਣਾ ਚੰਗੀ ਗੱਲ ਆ ਅਤੇ ਪੁਰਾਣੇ ਦੀ ਇੱਜ਼ਤ ਕਰਨੀ ਵੀ ਓਨੀ ਹੀ ਜ਼ਰੂਰੀ ਹੁੰਦੀ ਆ। ਇਹ ਡਿਸਕਸ਼ਨ ਸਿਰਫ ਲਿਟਲ ਇੰਡੀਆ ਦੀ ਨਹੀਂ, ਇਹ ਮਾਈਗ੍ਰੈਂਟ ਆਈਡੈਂਟੀ ਦਾ ਇੱਕ ਵੱਡਾ ਸਵਾਲ ਆ। ਅਸੀਂ ਆਸਟ੍ਰੇਲੀਆ ਵਿੱਚ ਆਪਣੇ ਕਲਚਰ ਨੂੰ ਮਿਊਜ਼ੀਅਮ ਪੀਸ ਨਹੀਂ ਬਣਾਉਣਾ ਚਾਹੁੰਦੇ, ਕਲਚਰ ਇਵੋਲਵ ਕਰਦੀ ਆ ਪਰ ਰੂਟਸ ਵੀ ਰਹਿਣੀਆਂ ਚਾਹੀਦੀਆਂ ਨੇ। ਤੁਹਾਡਾ ਇਹਦੇ ਬਾਰੇ ਕੀ ਖਿਆਲ ਆ ਕਿ ਇਹ ਜਿਹੜਾ ਨਵਾਂ ਇੰਡੀਅਨ ਪ੍ਰਸਿੰਕਟ ਆ ਇਹ ਬਣਨਾ ਚਾਹੀਦਾ ਜਾਂ ਫਿਰ ਨਹੀਂ ਬਣਨਾ ਚਾਹੀਦਾ? ਤੁਹਾਡੇ ਤੋਂ ਇੰਡੀਅਨ ਪ੍ਰਸਿੰਕਟ ਕਿੰਨੀ ਦੂਰ ਆ ਡੈਂਡੀਨੋਂਗ ਵਾਲਾ ਜਿਹੜਾ ਕਿ ਮੌਜੂਦਾ ਪ੍ਰਸਿੰਕਟ ਆ? ਕੀ ਤੁਸੀਂ ਉਸ ਪ੍ਰਸਿੰਕਟ ਦਾ ਕੋਈ ਫਾਇਦਾ ਤੁਹਾਨੂੰ ਹੈਗਾ ਜਾਂ ਨਹੀਂ ਹੈਗਾ? ਤੁਸੀਂ ਆਪਣੀ ਲਾਈਫ ਵਿੱਚ ਕਿੰਨੀ ਵਾਰੀ ਉੱਥੇ ਗਏ ਹੋ ਜਾਂ ਫਿਰ ਜਾਓਗੇ? ਤੁਹਾਨੂੰ ਲੱਗਦਾ ਜਿਲੋਂਗ 'ਚ ਵੀ ਆਪਣੀ ਕਮਿਊਨਿਟੀ ਰਹਿੰਦੀ ਆ, ਬੈਕਸ ਮਾਰਸ਼, ਮੈਲਟਨ, ਦੂਰ ਦੂਰ ਕਾਫੀ ਜਿਹੜੀਆਂ ਕਿ ਡੈਂਡੀਨੋਂਗ ਤੋਂ ਬਹੁਤ ਦੂਰ ਆਪਣੀ ਕਮਿਊਨਿਟੀ ਰਹਿੰਦੀ ਆ, ਕੀ ਉਹ ਡੈਂਡੀਨੋਂਗ ਵਾਲੇ ਪ੍ਰਸਿੰਕਟ 'ਤੇ ਜਾ ਕੇ ਉੱਥੋਂ ਦੇ ਜੋ ਵਾਤਾਵਰਣ ਆ ਉਸ ਨੂੰ ਇੰਜੋਏ ਕਰਨਗੇ ਜਾਂ ਨਹੀਂ ਕਰਨਗੇ, ਕਿ ਉਹ ਇੰਡੀਅਨ ਪ੍ਰਸਿੰਕਟ ਦੀਆਂ ਜਿਹੜੀਆਂ ਫਾਇਦੇ ਨੇ ਬੈਨੀਫਿਟਸ ਨੇ ਉਹਨਾਂ ਤੋਂ ਵਾਂਝੇ ਰਹਿਣਗੇ। ਕੀ ਤੁਸੀਂ ਚਾਹੁੰਦੇ ਹੋ ਕਿ ਡੌਕਲੈਂਡਸ ਵਿੱਚ ਇੱਕ ਪ੍ਰਸਿੰਕਟ ਹੋਰ ਬਣੇ? ਕੀ ਤੁਸੀਂ ਇਸ ਡਿਸਕਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਹੋ? ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ 0434233971 ਦੇ ਉੱਤੇ। ਇੱਕ ਹੋਰ ਕਮਿਊਨਿਟੀ ਪੋਜ਼ਿਟਿਵ, ਆਸਟ੍ਰੇਲੀਅਨ ਸਿੱਖ ਗੇਮਸ 2027 ਦੀ ਪਲੈਨਿੰਗ ਵੀ ਅੱਗੇ ਵੱਧ ਰਹੀ ਆ। SBS ਪੰਜਾਬੀ ਨਾਲ ਗੱਲ ਕਰਦਿਆਂ ਨਿਊਲੀ ਅਪੁਆਇੰਟਿਡ ਨੈਸ਼ਨਲ ਕਮੇਟੀ ਪ੍ਰੈਜ਼ੀਡੈਂਟ ਦਲਜੀਤ ਸਿੰਘ ਧਾਮੀ ਨੇ ਕਿਹਾ ਕਿ ਪਰਥ ਵਿੱਚ ਹੋਣ ਵਾਲੀਆਂ 2027 ਗੇਮਸ ਵਿੱਚ ਟੈਕਨੋਲੋਜੀ ਅਤੇ ਯੂਥ ਇੰਗੇਜਮੈਂਟ ਨੂੰ ਹੋਰ ਵਧਾਉਣ ਦੀ ਯੋਜਨਾ ਹੈ। ਇਹ ਸਿਰਫ ਖੇਡਾਂ ਨਹੀਂ ਹੁੰਦੀਆਂ, ਇਹ ਕਮਿਊਨਿਟੀ ਨੈਟਵਰਕਿੰਗ ਹੈ, ਬੱਚਿਆਂ ਲਈ ਆਈਡੈਂਟੀ, ਬਜ਼ੁਰਗਾਂ ਲਈ ਮਿਲਾਪ ਹੈ, ਬਿਜ਼ਨਸ ਕਮਿਊਨਿਟੀ ਲਈ ਕੁਨੈਕਸ਼ਨ ਹੈ ਅਤੇ ਨਵੀਂ ਜਨਰੇਸ਼ਨ ਲਈ ਇੱਕ ਬਹੁਤ ਵੱਡਾ ਮੈਸੇਜ। ਤੁਸੀਂ ਆਸਟ੍ਰੇਲੀਅਨ ਵੀ ਹੋ ਸਕਦੇ ਹੋ ਅਤੇ ਆਪਣੀ ਪੰਜਾਬੀ ਸਿੱਖ ਹੈਰੀਟੇਜ ਨਾਲ ਕੁਨੈਕਟਿਡ ਵੀ ਰਹਿ ਸਕਦੇ ਹੋ। ਦੋ ਆਈਡੈਂਟੀਟੀਜ਼ ਇੱਕ ਦੂਜੇ ਦੀਆਂ ਦੁਸ਼ਮਣ ਨਹੀਂ ਹੁੰਦੀਆਂ। ਸਾਨੂੰ ਇਹ ਆਪਣੇ ਬੱਚਿਆਂ ਨੂੰ ਸਿਖਾਉਣਾ ਹੈ ਅਤੇ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਸਿੱਖ ਗੇਮਸ ਨੇ ਇਹ ਬਹੁਤ ਵੱਡਾ ਮੌਕਾ ਪ੍ਰਦਾਨ ਕਰਦੀਆਂ ਨੇ। ਅਤੇ ਹੁਣ ਅਸੀਂ ਪੋਜ਼ਿਟਿਵ ਗੱਲਾਂ ਕਾਫੀ ਕਰ ਲਈਆਂ ਨੇ ਅਤੇ ਨਾਲ ਦੀ ਨਾਲ ਹੀ ਆਪਾਂ ਹੁਣ ਮਿਊਜ਼ਿਕ ਵੱਲੇ ਵੀ ਵੱਧਦੇ ਹਾਂ, ਸੌਂਗ ਸੁਣਦੇ ਹਾਂ। ਜੇ ਤੁਸੀਂ ਘਰ ਵਿੱਚ ਹੋ ਜਾਂ ਫਿਰ ਕਾਰ ਵਿੱਚ ਹੋ, ਆਪਣੇ ਤੁਸੀਂ ਵੋਲੀਅਮ ਜਿਹੜੇ ਨੇ ਉਹਨਾਂ ਨੂੰ ਥੋੜ੍ਹੇ ਜਿਹੇ ਉੱਪਰ ਕਰ ਲਓ, ਕਿਉਂਕਿ ਆਪਾਂ ਹੁਣ ਕਰਨਾ ਮਿਊਜ਼ਿਕ ਇੰਜੋਏ।
1: Diamond.

ਹਾਂਜੀ ਵਾਪਸ ਆ ਗਏ ਹਾਂ, ਤੁਸੀਂ ਸੁਣ ਰਹੇ ਹੋ ਸਾਂਝੀ ਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ, ਅਤੇ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਤੁਸੀਂ ਇੰਜੋਏ ਜ਼ਰੂਰ ਕਰ ਰਹੇ ਹੋਵੋਗੇ। ਫੀਡਬੈਕ ਦੇਣ ਲਈ ਤੁਸੀਂ ਰੇਡੀਓ ਸਾਂਝੀ ਆਵਾਜ਼ ਦਾ ਫੇਸਬੁੱਕ ਪੇਜ ਲਾਈਕ ਕਰਕੇ ਸਾਨੂੰ ਫੀਡਬੈਕ ਦੇ ਸਕਦੇ ਹੋ, ਅਤੇ ਜਾਂ ਫਿਰ ਨੰਬਰ 0434233971 ਦੇ ਉੱਪਰ ਵੀ ਤੁਸੀਂ ਮੈਸੇਜ ਕਰ ਸਕਦੇ ਹੋ। ਅਤੇ ਹੁਣ ਸਿਹਤ ਦਾ ਇੱਕ ਬਹੁਤ ਹੀ ਮਹੱਤਵਪੂਰਨ ਮੈਸੇਜ। ਵਿਕਟੋਰੀਆ ਦੇ ਚੀਫ ਹੈਲਥ ਆਫਿਸਰ ਵੱਲੋਂ 24 ਅਗਸਤ 2026 ਨੂੰ ਜਾਰੀ ਕੀਤੇ ਐਕਟਿਵ ਹੈਲਥ ਅਲਰਟ ਮੁਤਾਬਕ ਵਿਕਟੋਰੀਆ ਵਿੱਚ ਇਨਫਲੂਐਂਜ਼ਾ, ਜਿਸ ਨੂੰ ਅਸੀਂ ਫਲੂ ਕਹਿੰਦੇ ਹਾਂ, ਅਤੇ ਕੋਵਿਡ-19 ਇਨਫੈਕਸ਼ਨਸ ਜਿਹੜੀਆਂ ਉਹ ਵੱਧ ਰਹੀਆਂ ਨੇ। ਇਸ ਸਾਲ ਰਾਈਜ਼ ਆਮ ਸੀਜ਼ਨਲ ਪੈਟਰਨ ਨਾਲੋਂ ਕੁਝ ਲੇਟ ਵੇਖਿਆ ਜਾ ਰਿਹਾ, ਅਤੇ ਆਰ ਐਸ ਵੀ ਕੇਸਿਸ ਵੀ ਜੁਲਾਈ ਪੀਕ ਤੋਂ ਬਾਅਦ ਐਲੀਵੇਟਡ ਰਹੇ ਨੇ। ਹੈਲਥ ਡਿਪਾਰਟਮੈਂਟ ਦਾ ਕਹਿਣਾ ਕਿ ਫਲੂ ਵੈਕਸੀਨੇਸ਼ਨ ਅਜੇ ਵੀ ਅਵੇਲੇਬਲ ਆ, ਅਤੇ ਕੇਸਿਸ ਵਧਣ ਕਰਕੇ ਵੈਕਸੀਨ ਲਗਵਾਉਣ ਲਈ ਟੂ ਲੇਟ ਨਹੀਂ ਹੋਇਆ। ਯੰਗ ਚਿਲਡਰਨ, ਓਲਡਰਸਟ ਅਡਲਟਸ ਜਾਂ ਫਿਰ ਵੀਕੈਂਡ ਇਮਿਊਨ ਸਿਸਟਮ ਵਾਲੇ ਲੋਕ ਸਰਵ ਇਲਨੈਸ ਦੇ ਵੱਧ ਰਿਸਕ ਵਿੱਚ ਹੋ ਸਕਦੇ ਨੇ। ਹੁਣ ਹਾਈ ਰਿਸਕ ਪੇਸ਼ੈਂਟਸ ਲਈ ਅਰਲੀ ਐਂਟੀਵਾਇਰਲ ਟ੍ਰੀਟਮੈਂਟ ਵੀ ਹੈਲਪਫੁਲ ਹੋ ਸਕਦਾ ਹੈ। ਹੁਣ ਇਸ ਇਨਫੋਰਮੇਸ਼ਨ ਨੂੰ ਆਪਣੇ ਘਰ ਦੀ ਲੈਂਗੁਏਜ ਵਿੱਚ ਜੇ ਆਪਾਂ ਟ੍ਰਾਂਸਲੇਟ ਕਰੀਏ, ਅਤੇ ਜੇ ਘਰ ਵਿੱਚ ਕੋਈ ਬਜ਼ੁਰਗ ਆ, ਜੇ ਡਾਇਬਟੀਜ਼, ਹਾਰਟ ਕੰਡੀਸ਼ਨ ਜਾਂ ਫਿਰ ਇਮਿਊਨਿਟੀ ਨਾਲ ਜੁੜਿਆ ਕੋਈ ਵੀ ਇਸ਼ੂ ਹੈ, ਜੇ ਘਰ ਵਿੱਚ ਛੋਟੇ ਬੱਚੇ ਨੇ, ਜਾਂ ਫਿਰ ਸਿਰਫ ਥੋੜ੍ਹਾ ਜਿਹਾ ਫਲੂ ਕਹਿ ਕੇ ਸਿਮਟਮਸ ਇਗਨੋਰ ਕੀਤੇ ਜਾ ਰਹੇ ਨੇ, ਇਹਨਾਂ ਨੂੰ ਇਸ ਤਰ੍ਹਾਂ ਨਾ ਕਰੋ। ਇੱਕ ਹੋਰ ਕਲਚਰਲ ਹੈਬਿਟ ਆ ਸਾਡੀ ਕਿ ਬਿਮਾਰ ਹੋ ਕੇ ਫੰਕਸ਼ਨ 'ਤੇ ਜਾਣਾ, ਲੋਕ ਕੀ ਕਹਿਣਗੇ, ਇਨਵੀਟੇਸ਼ਨ ਆਇਆ ਹੋਇਆ, ਨਾ ਗਏ ਤਾਂ ਮਾੜਾ ਲੱਗੂਗਾ, ਆਰ ਐਸ ਵੀ ਪੀ ਰਿਪਲਾਈ ਕੀਤਾ ਹੋਇਆ ਆ, ਅਸੀਂ ਕਮਿਟ ਕੀਤਾ ਹੋਇਆ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਸਾਡੇ ਕਲਚਰ 'ਚ ਹੈਬਚੁਅਲ ਆ ਅਸੀਂ ਇਹਨਾਂ ਦੇ। ਹੁਣ ਮੈਂ ਆਪਣੇ ਸਾਰੇ ਪਿਆਰੇ ਦੋਸਤਾਂ ਸਰੋਤਿਆਂ ਦੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਕਿ ਜੇ ਤੁਸੀਂ ਸਿੱਖਿਓ, ਹੈ ਨਾ, ਘਰ ਰਹਿਣਾ ਬੈਡ ਮੈਨਰਸ ਨਹੀਂ ਆ। ਕਈ ਵਾਰੀ ਇਹੀ ਸਭ ਤੋਂ ਰਿਸਪੋਂਸੀਬਲ ਮੈਨਰਸ ਹੁੰਦੇ ਨੇ। ਡਿਪਾਰਟਮੈਂਟ ਦੀਆਂ ਬੇਸਿਕ ਰੈਕਮੈਂਡੇਸ਼ਨਸ ਬਹੁਤ ਹੀ ਸਿੰਪਲ ਨੇ। ਕਫ ਜਾਂ ਸਨੀਜ਼ ਕਵਰ ਕਰੋ, ਹੱਥ ਰੈਗੂਲਰਲੀ ਵਾਸ਼ ਕਰੋ, ਅਤੇ ਬਿਮਾਰ ਹੋ ਤਾਂ ਘਰ ਰਹੋ। ਸੁਣਨ ਵਿੱਚ ਛੋਟੀਆਂ ਗੱਲਾਂ ਲੱਗਦੀਆਂ ਨੇ, ਪਰ ਕਮਿਊਨਿਟੀ ਹੈਲਥ ਅਕਸਰ ਇਹਨਾਂ ਛੋਟੀਆਂ ਹੈਬਿਟਸ ਨਾਲ ਹੀ ਬਣਦੇ ਨੇ। ਘਰ ਜੇ ਬਿਮਾਰ ਹੋ ਤਾਂ ਘਰ ਰਹੋ, ਸਿਰਫ ਇਹ ਨਹੀਂ ਕਿ ਕੰਮ ਤੋਂ ਛੁੱਟੀ ਲੈ ਲਵੋ। ਜੇ ਬਾਹਰ ਤੁਸੀਂ ਸ਼ੋਪਿੰਗ ਜਾ ਰਹੇ ਹੋ ਜਾਂ ਫਿਰ ਕਿਸੇ ਫੰਕਸ਼ਨਸ 'ਤੇ ਜਾ ਰਹੇ ਹੋ, ਫਰੈਂਡ ਦੇ ਘਰ ਜਾ ਰਹੇ ਹੋ, ਕਿਸੇ ਉਸ ਫਰੈਂਡ ਦੇ ਘਰ ਜਿੱਥੇ ਛੋਟਾ ਬੱਚਾ ਹੈ ਜਾਂ ਫਿਰ ਜਿੱਥੇ ਬਜ਼ੁਰਗ ਨੇ, ਉੱਥੇ ਜਾ ਰਹੇ ਹੋ, ਅਤੇ ਜੇ ਤੁਸੀਂ ਠੀਕ ਨਹੀਂ ਹੋ ਤਾਂ ਤੁਹਾਡਾ ਉੱਥੇ ਜਾਣਾ ਬਿਲਕੁਲ ਵੀ ਜ਼ਰੂਰੀ ਨਹੀਂ। ਹੈਲਥ 'ਤੇ ਸਾਡੀਆਂ ਮਦਰਸ, ਇੱਕ ਹੋਰ ਗੱਲ, ਪੰਜਾਬੀ ਘਰਾਂ ਵਿੱਚ ਮੈਂ ਅਕਸਰ ਇਹ ਪੈਟਰਨ ਵੇਖਦੀ ਹਾਂ ਕਿ ਘਰ ਦੀ ਔਰਤ ਸਭ ਦੀ ਹੈਲਥ ਦਾ ਧਿਆਨ ਰੱਖਦੀ ਆ। ਬੱਚੇ ਦੀ ਅਪੁਆਇੰਟਮੈਂਟ ਯਾਦ ਆ, ਹਸਬੈਂਡ ਦੀ ਮੈਡੀਸਨ ਯਾਦ ਆ, ਪਰ ਜਦੋਂ ਆਪਣੀ ਵਾਰੀ ਆਉਂਦੀ ਮੈਨੂੰ ਕੀ ਹੋਇਆ, ਮੈਂ ਠੀਕ ਹਾਂ। ਇਹ ਸੈਂਟੈਂਸ ਬਹੁਤ, ਮੈਨੂੰ ਤਾਂ ਬਹੁਤ ਫੈਮਿਲੀਅਰ ਲੱਗਦਾ, ਤੁਹਾਨੂੰ ਲੱਗਦਾ ਕਿ ਨਹੀਂ? ਪਰ ਹੈਲਥ ਵਿੱਚ ਸੈਲਫ ਕੇਅਰ ਸੈਲਫਿਸ਼ਨੈਸ ਨਹੀਂ ਆ। ਜੇ ਤੁਸੀਂ ਘਰ ਦੀ ਬੈਕਬੋਨ ਹੋ ਤਾਂ ਬੈਕਬੋਨ ਦਾ ਹੈਲਥੀ ਹੋਣਾ ਵੀ ਬਹੁਤ ਜ਼ਰੂਰੀ ਆ। ਆਪਣੀ ਸਕਰੀਨਿੰਗ ਡਿਲੇ ਨਾ ਕਰੋ, ਆਪਣੇ ਸਿਮਟਮਸ ਇਗਨੋਰ ਨਾ ਕਰੋ, ਆਪਣੀ ਸਲੀਪ ਨੂੰ ਲਗਜ਼ਰੀ ਨਾ ਸਮਝੋ, ਅਤੇ ਆਪਣੀ ਮੈਂਟਲ ਹੈਲਥ ਨੂੰ ਵੀ ਹੈਲਥ ਦਾ ਹਿੱਸਾ ਮੰਨੋ। ਇਹ ਸੈਗਮੈਂਟ ਜਨਰਲ ਹੈਲਥ ਇਨਫੋਰਮੇਸ਼ਨ ਲਈ ਆ। ਸਿਮਟਮਸ ਜਾਂ ਟ੍ਰੀਟਮੈਂਟਸ ਬਾਰੇ ਪਰਸਨਲ ਐਡਵਾਈਸ ਲਈ ਆਪਣੇ GP ਜਾਂ ਕੁਆਲੀਫਾਈਡ ਹੈਲਥ ਪ੍ਰੋਫੈਸ਼ਨਲ ਨਾਲ ਗੱਲ ਜ਼ਰੂਰ ਕਰੋ ਕਿ ਜੇ ਤੁਸੀਂ ਥੋੜ੍ਹੇ ਜਿਹੇ ਵੀ ਬਿਮਾਰ ਲੱਗਦੇ ਹੋ, ਥੋੜ੍ਹਾ ਜਿਹਾ ਵੀ ਠੀਕ ਮਹਿਸੂਸ ਨਹੀਂ ਕਰ ਰਹੇ, ਤਾਂ ਜ਼ਰੂਰ ਆਪਣੇ ਡਾਕਟਰ ਨੂੰ ਤੁਸੀਂ ਮਿਲੋ ਔਰ ਉਹਦੀ ਸਲਾਹ ਜ਼ਰੂਰ ਲਵੋ। ਘਰ ਦੇ ਵਿੱਚ ਹੀ ਜੇ ਇਹ ਆਮ ਤੌਰ 'ਤੇ ਘਰਾਂ ਦੇ ਵਿੱਚ ਹੁੰਦਾ ਕਿ ਕੋਈ ਗੱਲ ਨਹੀਂ, ਬਾਅਦ ਵਿੱਚ ਵੇਖ ਲਾਂਗੇ, ਕੁਛ ਨਹੀਂ ਹੋ ਗਿਆ, ਹਾਲੇ ਹੋਰ ਵੇਟ ਕਰ ਲੈਂਦੇ ਹਾਂ, ਜੇ ਇਹੋ ਜਿਹਾ ਘਰ ਦਾ ਪੈਟਰਨ ਆ ਤਾਂ ਇਹ ਕੋਈ ਬਹੁਤ ਵਧੀਆ ਪੈਟਰਨ ਨਹੀਂ ਆ, ਤੁਸੀਂ ਡਾਕਟਰ ਨੂੰ ਜ਼ਰੂਰ ਵੇਖੋ।
ਹੁਣ ਸਮਾਂ ਜਿਹੜਾ ਹੈ ਉਹ 9:24 ਤੇ 16 ਸੈਕਿੰਡ ਹੋ ਚੁੱਕੇ ਨੇ, ਜਿਹਦਾ ਮਤਲਬ ਹੈ ਕਿ ਪ੍ਰੋਗਰਾਮ ਆਪਣੇ ਆਖਰੀ ਪੜਾਵਾਂ ਵੱਲ ਵੱਧ ਰਿਹਾ। ਇੰਨਾ ਸਮਾਂ ਕਦੋਂ ਲੰਘ ਗਿਆ ਤੁਹਾਡੇ ਨਾਲ ਗੱਲਾਂ ਕਰਦਿਆਂ, ਪਤਾ ਹੀ ਨਹੀਂ ਲੱਗਿਆ। ਅਤੇ ਹੁਣ ਕੁਛ ਬੈਕ ਟੂ ਬੈਕ ਸੌਂਗ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ ਅਤੇ ਕੁਛ ਅੱਜ ਦੇ ਪ੍ਰੋਗਰਾਮ ਦੀਆਂ ਰਹਿੰਦੀਆਂ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ।

ਹਾਂਜੀ, ਵਾਪਸ ਆ ਗਿਆ। ਤੁਸੀਂ ਸੁਣ ਰਹੇ ਹੋ ਸਾਂਝੀ ਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਸ਼ਮਾ ਪੰਗੂ ਦੇ ਨਾਲ। ਅਤੇ ਹੁਣ ਸਮਾਂ ਸਾਡੇ ਕੋਲ ਅੱਧਾ ਘੰਟਾ ਰਹਿ ਗਿਆ, ਅਤੇ ਇਸ ਸੈਗਮੈਂਟ ਵਿੱਚ ਜਿਸ ਨੂੰ ਅਸੀਂ ਆਸਟ੍ਰੇਲੀਆ ਦੀ ਪੰਜਾਬੀ ਕਮਿਊਨਿਟੀ ਵਿੱਚ ਬਹੁਤ ਹੀ ਧਿਆਨ ਨਾਲ ਸੁਣਿਆ ਜਾਂਦਾ ਹੈ, ਉਹਦੇ ਬਾਰੇ ਗੱਲ ਕਰਾਂਗੇ। ਅਤੇ ਉਹ ਹੈ ਮਾਈਗ੍ਰੇਸ਼ਨ। ਇੱਥੇ ਇੱਕ ਇੰਪੋਰਟੈਂਟ ਅਪਡੇਟ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ। ਆਸਟ੍ਰੇਲੀਅਨ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੇ ਮੁਤਾਬਕ 25 ਜੁਲਾਈ 2026 ਤੋਂ ਸਕਿੱਲਡ ਵੀਜ਼ਾ ਐਪਲੀਕੇਸ਼ਨ ਲਈ ਮਿਨਿਸਟਰੀਅਲ ਡਾਇਰੈਕਸ਼ਨ 119 ਲਾਗੂ ਹੋਈ ਹੈ। ਇਸ ਨੂੰ ਪ੍ਰੀਵੀਅਸ ਮਿਨਿਸਟਰੀਅਲ ਡਾਇਰੈਕਸ਼ਨ 105 ਨੂੰ ਰਿਪਲੇਸ ਕੀਤਾ ਹੈ। ਅਤੇ ਸਭ ਤੋਂ ਵੱਡੀ ਗੱਲ ਕੀ ਹੈ, ਐਪਲੀਕੇਸ਼ਨ ਦੀ ਓਕੂਪੇਸ਼ਨ ਦੇ ਨਾਲ

91 ਅਤੇ 494 ਸਮੇਤ ਹੋਰ ਲਿਸਟਡ ਵੀਜ਼ਾ ਵੀ ਸ਼ਾਮਲ ਹਨ। ਹੁਣ ਇੱਥੇ ਇੱਕ ਬਹੁਤ ਜ਼ਰੂਰੀ ਡਿਸਟਿੰਕਸ਼ਨ ਆ, ਪ੍ਰਾਇਓਰਟੀ ਦਾ ਮਤਲਬ ਅਪਰੂਵਲ ਨਹੀਂ। ਹਾਇਰ ਪ੍ਰੋਸੈਸਿੰਗ ਪ੍ਰਾਇਓਰਟੀ ਦਾ ਮਤਲਬ ਇਹ ਨਹੀਂ ਕਿ ਵੀਜ਼ਾ ਆਟੋਮੈਟਿਕਲੀ ਗ੍ਰਾਂਟ ਹੋ ਜਾਵੇਗਾ। ਐਲੀਜੀਬਿਲਿਟੀ ਰਿਕੁਆਇਰਮੈਂਟਸ ਉਹੀ ਰੈਲੀਵੈਂਟ ਰਹਿਣਗੀਆਂ, ਡਾਕੂਮੈਂਟਸ ਠੀਕ ਹੋਣੇ ਚਾਹੀਦੇ ਨੇ, ਕ੍ਰਾਈਟੀਰੀਆ ਮੀਟ ਕਰਨੇ ਚਾਹੀਦੇ ਨੇ, ਅਤੇ ਇਸ ਲਈ ਵਟਸਐਪ ਯੂਨੀਵਰਸਿਟੀ ਤੋਂ ਮਾਈਗ੍ਰੇਸ਼ਨ ਐਡਵਾਈਸ ਨਾ ਲਵੋ। ਸਾਨੂੰ ਇੱਕ ਮੈਸੇਜ ਆ ਜਾਂਦਾ ਹੈ ਕਿ ਭਾਅ ਜੀ ਮੇਰੇ ਫਰੈਂਡ ਤੇ ਦੇ ਕਜ਼ਨ ਦੇ ਏਜੰਟ ਨੇ ਕਿਹਾ ਅਤੇ ਉੱਥੇ ਪੂਰੀ ਇਮੀਗ੍ਰੇਸ਼ਨ ਪਾਲਿਸੀ ਬਣ ਜਾਂਦੀ ਆ। ਕਿਰਪਾ ਕਰਕੇ ਓਫੀਸ਼ੀਅਲ ਹੋਮ ਅਫੇਅਰਸ ਇਨਫੋਰਮੇਸ਼ਨ ਚੈੱਕ ਜ਼ਰੂਰ ਕਰੋ, ਅਤੇ ਜੇ ਤੁਹਾਡਾ ਕੇਸ ਜਿਹੜਾ ਉਹ ਕੰਪਲੀਕੇਟਿਡ ਆ ਅਤੇ ਰਜਿਸਟਰਡ ਮਾਈਗ੍ਰੇਸ਼ਨ ਪ੍ਰੋਫੈਸ਼ਨਲਸ ਜਾਂ ਫਿਰ ਐਪਰੋਪ੍ਰੀਏਟਲੀ ਕੁਆਲੀਫਾਈਡ ਐਡਵਾਈਜ਼ਰ ਨਾਲ ਗੱਲ ਜ਼ਰੂਰ ਕਰੋ। ਮਾਈਗ੍ਰੇਸ਼ਨ ਸਿਰਫ ਵੀਜ਼ਾ ਨਹੀਂ, ਪਰ ਅੱਜ ਮੈਂ ਮਾਈਗ੍ਰੇਸ਼ਨ ਦੇ ਹਿਊਮਨ ਸਾਈਡ ਦੀ ਵੀ ਗੱਲ ਕਰਨਾ ਚਾਹੁੰਦੀ ਹਾਂ। ਵੀਜ਼ਾ ਗ੍ਰਾਂਟ ਹੋ ਜਾਣਾ ਮਾਈਗ੍ਰੇਸ਼ਨ ਜਰਨੀ ਦਾ ਐਂਡ ਨਹੀਂ, ਕਈ ਵਾਰੀ ਉੱਥੇ ਅਸਲ ਜਰਨੀ ਸਾਡੀ ਉੱਥੋਂ ਸ਼ੁਰੂ ਹੁੰਦੀ ਆ। ਆਸਟ੍ਰੇਲੀਆ ਆ ਗਏ, ਫਿਰ ਜੋਬ, ਰੈਂਟ, ਡਰਾਈਵਿੰਗ ਲਾਇਸੈਂਸ, ਸਕੂਲ, ਇੰਗਲਿਸ਼ ਕੌਨਫੀਡੈਂਸ, ਆਸਟ੍ਰੇਲੀਅਨ ਵਰਕ ਪਲੇਸ ਕਲਚਰ, ਲੋਨਲੀਨੈਸ, ਪੇਰੈਂਟਸ, ਬੈਕ ਹੋਮ, ਟਾਈਮ ਜ਼ੋਨ ਡਿਫਰੈਂਸ, ਪਰਮਾਨੈਂਟ ਰੈਜ਼ੀਡੈਂਸੀ ਦੀ ਅਨਸਰਟਨਟੀ, ਫਿਰ ਵਿਆਹ, ਚਿਲਡਰਨ ਗਰੋ ਅਪ ਅਤੇ ਇੱਕ ਹੋਰ ਟੈਨਸ਼ਨ, ਇਹਨਾਂ ਨੂੰ ਪੰਜਾਬੀ ਕਿਵੇਂ ਸਿਖਾਈਏ, ਮਾਈਗ੍ਰੇਸ਼ਨ ਪਾਸਪੋਰਟ ਦੀ ਸਟੈਂਪ ਨਹੀਂ, ਮਾਈਗ੍ਰੇਸ਼ਨ ਆਈਡੈਂਟੀਟੀ ਦੀ ਰੀਬਿਲਡਿੰਗ ਹੈ। ਇਸ ਲਈ ਜੇ ਕੋਈ ਨਵਾਂ ਮਾਈਗ੍ਰੈਂਟ ਤੁਹਾਨੂੰ ਮਿਲੇ, ਉਸਨੂੰ ਇਹ ਨਾ ਕਹੋ ਕਿ ਅਸੀਂ ਵੀ ਆਏ ਸੀ, ਅਸੀਂ ਤਾਂ ਸਭ ਕਰ ਲਿਆ ਸੀ। ਹਰ ਜਨਰੇਸ਼ਨ ਦੀ ਚੈਲੇਂਜ ਵੱਖੋ ਵੱਖਰੀ ਹੈ, ਹਾਊਸਿੰਗ ਕੋਸਟ ਵੱਖਰੇ ਨੇ, ਵੀਜ਼ਾ ਰੂਲਸ ਵੱਖਰੇ ਨੇ, ਜੋਬ ਮਾਰਕੀਟ ਵੱਖਰਾ ਆ। ਇੱਕ ਮਾਈਗ੍ਰੈਂਟ ਨੂੰ ਕੰਪੈਰੀਜ਼ਨ ਨਾਲੋਂ ਕੁਨੈਕਸ਼ਨ ਦੀ ਲੋੜ ਹੁੰਦੀ ਆ। ਕਈ ਵਾਰੀ ਇੱਕ ਸੈਂਟੈਂਸ ਹੀ ਬਹੁਤ ਹੁੰਦਾ ਆ, ਕੋਈ ਹੈਲਪ ਚਾਹੀਦੀ ਆ ਜਾਂ ਤੇ ਫੋਨ ਕਰ ਲਵੇ, ਅਤੇ ਫਿਰ ਜੇ ਉਹ ਫੋਨ ਕਰੇ ਤੇ ਫਿਰ ਚੁੱਕ ਵੀ ਲੈਣਾ। ਇਹ ਮਾਈਗ੍ਰੇਸ਼ਨ ਸੈਗਮੈਂਟ ਜਨਰਲ ਇਨਫੋਰਮੇਸ਼ਨ ਲਈ ਆ, ਇੰਡੀਵਿਜੁਅਲ ਇਮੀਗ੍ਰੇਸ਼ਨ ਲਈ ਬਿਲਕੁਲ ਵੀ ਨਹੀਂ। ਇੱਕ ਸੁਣਦੇ ਹਾਂ ਗੀਤ, ਤੇ ਗੀਤ ਤੋਂ ਬਾਅਦ ਆ ਕੇ ਫਿਰ ਕਰਾਂਗੇ ਤੁਹਾਡੇ ਨਾਲ ਪ੍ਰੋਗਰਾਮ ਦੀ ਅਗਲੇ ਹਿੱਸੇ ਦੀ ਗੱਲਬਾਤ।

ਗੱਲ ਮੁਰਗੇ ਦੀ ਟੰਗ ਦੀ ਨਹੀਂ ਹੈ, ਅਗਾਂਹ ਲੱਗਦੀ ਹੈ। ਮੁਰਗੇ ਦੀ ਟੰਗ ਮੁੰਡਿਆਂ ਦੇ ਗਲੀ ਵਿੱਚ ਬੜਾ ਖੰਘਦਾ ਹੈ, ਹੁਣ ਸਾਹਮਣੇ ਵੀ ਖੰਘ ਮਾਇਆ, ਉਹ ਹੁਣ ਸਾਹਮਣੇ ਵੀ ਖੰਘ ਮੁੰਡਿਆਂ। ਉਹ ਕਿਹੜੇ ਪਿੰਡ ਵਿੱਚੋਂ ਆਈ, ਮੁੰਡਾ ਕਹਿੰਦਾ, ਮੁੰਡਾ ਵੀ ਗੁੱਸਾ ਹੋ ਗਿਆ ਥੋੜ੍ਹਾ ਜਿਹਾ, ਕਿਹੜੇ ਪਿੰਡ ਵਿੱਚੋਂ ਆਈ, ਉਹ ਤੇਰੇ ਮੂਹਰੇ ਕੀ ਖੰਗੀ ਏ। ਗੱਲ ਸੁਣਨ ਵਾਲੀ ਆ, ਹੈਲੋ ਹੈਲੋ ਮੈਡਮ, ਗੱਲ ਸੁਣਨ ਵਾਲੀ ਆ। ਪਹਿਲਾਂ ਤਾਂ ਮੁਰਗੇ ਦੀ ਟੰਗ ਮੁੰਡਿਆ ਚੰਗੀ ਤਰ੍ਹਾਂ ਸੁਣ ਲਓ, ਕਿਉਂਕਿ ਗਾਹ ਗੱਲ ਜਿਹੜੀ ਆਉਣ ਵਾਲੀ ਆ ਬੜੀ ਕਮਾਲ ਦੀ। ਮੁਰਗੇ ਦੀ ਟੰਗ ਮੁੰਡਿਆ ਗਲੀ ਵਿੱਚ ਬੜਾ ਖੰਘਦਾ, ਹੁਣ ਸਾਹਮਣੇ ਵੀ ਖੰਘ ਮੁੰਡਿਆ। ਮੁੰਡਾ ਕਹਿੰਦਾ, ਕਿਹੜੇ ਪਿੰਡ ਵਿੱਚੋਂ ਆਈ,

ਹਾਂਜੀ ਵੈਲਕਮ ਬੈਕ ਜੀ। ਹੁਣ ਅੱਜ ਉਹ ਸੈਗਮੈਂਟ ਜਿਸ ਲਈ ਮੈਂ ਚਾਹੁੰਦੀ ਹਾਂ ਕਿ ਘਰ ਦੇ ਮਰਦ ਵੀ ਜ਼ਰੂਰ ਧਿਆਨ ਨਾਲ ਸੁਣਨ, ਜਿਹੜੇ ਕਾਰਾਂ ਦੇ ਵਿੱਚ ਕਿਤੇ ਡਰਾਈਵ ਕਰਕੇ ਜਾ ਰਹੇ ਆ, ਟੈਕਸੀ ਚਲਾ ਰਹੇ ਆ ਜਾਂ ਫਿਰ ਟਰੱਕ ਚਲਾ ਰਹੇ ਆ, ਧਿਆਨ ਨਾਲ ਸੁਣੋ ਕਿ ਸਿਰਫ ਵਿਮੈਨ ਨਹੀਂ ਸਾਰਾ ਪਰਿਵਾਰ। ਸਵਾਲ ਬਹੁਤ ਹੀ ਸਿੱਧਾ ਸਾਦਾ ਆ ਕਿ ਘਰ ਵਿੱਚ ਸਭ ਦਾ ਧਿਆਨ ਰੱਖਣ ਵਾਲੇ ਦਾ ਧਿਆਨ ਕੌਣ ਰੱਖਦਾ ਹੈ? ਪੰਜਾਬੀ ਮਾਈਗ੍ਰੈਂਟ ਫੈਮਿਲੀ ਵਿੱਚ ਲਾਈਫ ਬਹੁਤ ਫਾਸਟ ਆ, ਦੋਵੇਂ ਪੇਰੈਂਟਸ ਕੰਮ ਕਰ ਰਹੇ ਹੁੰਦੇ ਨੇ ਅਤੇ ਬੱਚਿਆਂ ਦਾ ਸਕੂਲ, ਸਪੋਰਟਸ, ਟਿਊਸ਼ਨ, ਪੇਰੈਂਟਸ ਦੀ ਕੇਅਰ, ਇੰਡੀਆ ਦਾ ਫੋਨ, ਬਿਲਸ, ਗਰੋਸਰੀ, ਸੋਸ਼ਲ ਓਬਲੀਕੇਸ਼ਨਸ, ਫੰਕਸ਼ਨਸ, ਵੀਜ਼ਾ ਮੈਟਰਸ ਅਤੇ ਮੋਰਗੇਜ ਅਤੇ ਕੈਲੰਡਰ ਵੀ ਕਈ ਵਾਰ ਰੇਲਵੇ ਟਾਈਮ ਟੇਬਲ ਵਰਗਾ ਹੋ ਜਾਂਦਾ ਹੈ। ਇਸ ਸਿਸਟਮ ਵਿੱਚ ਅਕਸਰ ਇੱਕ ਇਨਵਿਜ਼ੀਬਲ ਜੋਬ ਹੁੰਦੀ ਆ, ਮੈਂਟਲ ਲੋਡ। ਕੌਣ ਯਾਦ ਰੱਖਦਾ ਕਿ ਬੱਚੇ ਦਾ ਐਕਸਕਰਸ਼ਨ ਫੋਰਮ ਫਰਾਈਡੇ ਤੱਕ ਸਬਮਿਟ ਕਰਨਾ ਹੈ? ਕਿਹਨੂੰ ਯਾਦ ਆ ਕਿ ਫਰਿੱਜ ਵਿੱਚ ਜਿਹੜਾ ਦੁੱਧ ਆ ਉਹ ਖਤਮ ਹੋਣ ਵਾਲਾ ਆ? ਅਤੇ ਕਿਹਨੂੰ ਪਤਾ ਹੈ ਕਿ ਮਦਰ ਇਨ ਲਾਅ ਦੀ ਅਪੁਆਇੰਟਮੈਂਟ ਟਿਊਜ਼ਡੇ ਨੂੰ ਆ? ਅਤੇ ਕਿਹਨੂੰ ਯਾਦ ਰਹਿੰਦਾ ਕਿ ਸਕੂਲ ਵਿੱਚ ਕੈਜੂਅਲ ਕਲੋਥਸ ਡੇ ਕਦੋਂ ਹੁੰਦਾ ਹੈ, ਕਿਸ ਦਾ ਬਰਥਡੇ ਕਦੋਂ ਆ ਅਤੇ ਕਿਸ ਦੇ ਬਰਥਡੇ ਲਈ ਗਿਫਟ ਲੈਣਾ ਹੈ ਅਤੇ ਕੀ ਲੈਣਾ ਹੈ, ਕਿਸ ਨੇ ਰੈਲੇਟਿਵਸ ਨੂੰ ਫੋਨ ਕਰਨਾ ਹੈ, ਕਿਸ ਨੇ ਡਿਨਰ ਪਲੈਨ ਕਰਨਾ ਹੈ? ਅਤੇ ਇਹ ਕੰਮ ਫਿਜ਼ੀਕਲੀ 5 ਮਿੰਟ ਦਾ ਹੋ ਸਕਦਾ ਹੈ ਪਰ ਉਹਨੂੰ ਯਾਦ ਰੱਖਣ ਦਾ ਕੰਮ 24 ਘੰਟੇ ਚੱਲਦਾ ਰਹਿੰਦਾ ਹੈ। ਬਹੁਤ ਸਾਰੇ ਘਰਾਂ ਵਿੱਚ ਮੈਂਟਲ ਲੋਡ ਡਿਸਪ੍ਰਪੋਰਸ਼ਨਲੀ ਵਿਮਨ ਕੈਰੀ ਕਰਦੀਆਂ ਨੇ, ਪਰ ਹਰ ਪਰਿਵਾਰ ਜਿਹੜਾ ਹੈ ਉਹ ਇੱਕੋ ਜਿਹਾ ਨਹੀਂ ਹੁੰਦਾ। ਜੇ ਤੁਹਾਡੇ ਘਰ ਵਿੱਚ ਇਹ ਪੈਟਰਨ ਹੈ ਤਾਂ ਇੱਕ ਯੂਜ਼ਫੁੱਲ ਜੀ ਐਕਸਰਸਾਈਜ਼ ਜ਼ਰੂਰ ਕਰੋ। ਸੈਟਰਡੇ ਨੂੰ 15 ਮਿੰਟ ਲਈ ਬੈਠੋ ਅਤੇ ਇਸ ਹਫ਼ਤੇ ਫੈਮਿਲੀ ਨੇ ਕੀ ਕਰਨਾ ਇੱਕ ਲਿਸਟ ਬਣਾਓ ਅਤੇ ਰਿਸਪੋਂਸੀਬਿਲਿਟੀਜ਼ ਜਿਹੜੀਆਂ ਨੇ ਉਹਨਾਂ ਨੂੰ ਡਿਵਾਈਡ ਕਰ ਲਓ। ਮੈਨੂੰ ਦੱਸ ਦਈ, ਮੈਂ ਕਰ ਦਿਆਂਗਾ ਵੀ ਪੂਰੀ ਰਿਸਪੋਂਸੀਬਿਲਿਟੀ ਨਹੀਂ ਹੁੰਦੀ, ਕਿਉਂਕਿ ਦੱਸਣ ਦਾ ਬਰਡਨ ਫਿਰ ਉਸੇ ਵਿਅਕਤੀ ਕੋਲ ਰਹਿੰਦਾ ਹੈ। ਬੈਟਰ ਸੈਂਟੈਂਸ ਜਿਹੜਾ ਆ ਉਹ ਇਹ ਹੋ ਸਕਦਾ ਆ ਕਿ ਇਸ ਹਫ਼ਤੇ ਬੱਚਿਆਂ ਦੀਆਂ ਸਕੂਲ ਐਕਟੀਵਿਟੀਜ਼ ਮੈਂ ਮੈਨੇਜ ਕਰ ਲਵਾਂਗਾ, ਇਹ ਓਨਰਸ਼ਿਪ ਆ। ਅੱਛਾ, ਹੁਣ ਇੱਥੇ ਇੱਕ ਗੱਲ ਹੋਰ ਵੀ ਕਰਨੀ ਜ਼ਰੂਰ ਬਣਦੀ ਆ ਕਿ ਹੁਣ ਸੋਸਾਇਟੀ ਦਾ ਪੈਟਰਨ ਜਿਹੜਾ ਆ, ਫੈਮਿਲੀਜ਼ ਦਾ ਪੈਟਰਨ, ਜਿਹੜੇ ਫੈਮਿਲੀਜ਼ ਦੀਆਂ ਰਿਸਪੋਂਸੀਬਿਲਿਟੀਜ਼ ਆ ਉਹ ਬਦਲ ਰਹੀਆਂ। ਜਿੱਥੇ ਅਸੀਂ ਕਹਿ ਰਹੇ ਹਾਂ ਨਾ ਕਿ ਮੋਸਟਲੀ ਜਿਹੜੀਆਂ ਮਾਈਗ੍ਰੈਂਟ ਫੈਮਿਲੀਜ਼ ਆ ਜਾਂ ਅਸੀਂ ਜੇ ਪੰਜਾਬੀ ਫੈਮਿਲੀਜ਼ ਕਹੀਏ ਕਿ ਇਹ ਸਾਰੇ ਜਿਹੜੇ ਕੰਮ ਨੇ ਉਹ ਵਿਮੈਨ ਕਰਦੀਆਂ ਨੇ, ਪਰ ਹੋ ਸਕਦਾ ਕਿ ਕਿਸੇ ਘਰ ਦੇ ਵਿੱਚ ਇਹ ਜਿਹੜਾ ਪੈਟਰਨ ਹੈ ਇਹ ਬਿਲਕੁਲ ਉਲਟਾ ਹੋਵੇ ਕਿ ਇਹ ਸਾਰੇ ਜਿਹੜੀਆਂ ਰਿਸਪੋਂਸੀਬਿਲਿਟੀਜ਼ ਨੇ ਉਹ ਮਰਦ ਕਰ ਰਿਹਾ ਹੋਵੇ। ਅਤੇ ਜੇ ਤੁਹਾਡੇ ਘਰ ਦੇ ਵਿੱਚ ਇਹ ਪੈਟਰਨ ਆ ਤਾਂ ਇਹ ਫਿਰ ਉੱਥੇ ਦੂਸਰੇ ਪਾਰਟਨਰ 'ਤੇ ਅਪਲਾਈ ਹੁੰਦਾ ਕਿ ਜੇ ਮਰਦ ਸਾਰੀਆਂ ਰਿਸਪੋਂਸੀਬਿਲਿਟੀਜ਼ ਲੈ ਰਿਹਾ ਤਾਂ ਫਿਰ ਔਰਤ ਨੂੰ, ਘਰ ਦੀ ਔਰਤ ਨੂੰ ਉਹਦੇ ਬਾਰੇ ਸੋਚਣਾ ਪਵੇਗਾ ਅਤੇ ਉਹਨੂੰ ਇਹ ਜਿਹੜਾ ਸੈਂਟੈਂਸ ਆ ਉਹਨੂੰ ਚੇਂਜ ਕਰਨਾ ਪਵੇਗਾ ਕਿ ਇਸ ਹਫ਼ਤੇ ਬੱਚੇ ਦੀਆਂ ਸਕੂਲ ਐਕਟੀਵਿਟੀਜ਼ ਨੂੰ ਮੈਂ ਮੈਨੇਜ ਕਰ ਲਵਾਂਗੀ। ਹਾਂਜੀ, ਸੋ ਜੇ ਤੁਹਾਡੇ ਘਰ ਵਿੱਚ ਸਾਰੀਆਂ ਰਿਸਪੋਂਸੀਬਿਲਿਟੀਜ਼ ਮਰਦ ਲੈ ਰਿਹਾ ਅਤੇ ਹੁਣ ਸਮਾਂ ਹੈ ਕਿ ਔਰਤ ਓਨਰਸ਼ਿਪ ਲਵੇ, ਅਤੇ ਜੇ ਔਰਤ ਕਰ ਰਹੀ ਹੈ ਤਾਂ ਮਰਦ ਓਨਰਸ਼ਿਪ ਲਵੇ। ਇੱਕ ਫਰੈਂਡਲੀ ਸੁਝਾਅ ਆ, ਰੈਂਟਿੰਗ ਅਤੇ ਬੱਚਿਆਂ ਦੀ ਸਟੈਬਿਲਿਟੀ। ਅੱਜ ਹੀ ABC ਨੇ ਇੱਕ ਨਿਊ ਆਸਟ੍ਰੇਲੀਅਨ ਰਿਸਰਚ ਪੇਪਰ ਬਾਰੇ ਰਿਪੋਰਟ ਕੀਤਾ ਹੈ ਅਤੇ ਰਿਪੋਰਟ ਮੁਤਾਬਕ ਇਸ ਸਦੀ ਵਿੱਚ ਰੈਂਟਲ ਹਾਊਸਹੋਲਡਸ ਵਿੱਚ ਗਰੋ ਅਪ ਕਰ ਰਹੇ ਆਸਟ੍ਰੇਲੀਅਨ ਬੱਚਿਆਂ ਦੀ ਗਿਣਤੀ ਵਿੱਚ 20% ਦਾ ਜੰਪ ਆਇਆ ਅਤੇ ਇਸ ਗਰੁੱਪ ਦੇ ਬੱਚੇ 14 ਸਾਲ ਤੱਕ ਉਹਨਾਂ ਦੀ ਐਵਰੇਜ ਜਿਹੜੀ ਆ ਉਹ ਫੇਸ ਕਰਦੇ ਨੇ। ਹੁਣ ਮੂਵ ਕਰਨਾ ਹਰ ਬੱਚੇ ਲਈ ਆਟੋਮੈਟਿਕਲੀ ਟਰੋਮਾ ਨਹੀਂ ਹੁੰਦਾ, ਫੈਮਿਲੀਜ਼ ਰਿਜ਼ੀਲੀਅੰਟ ਵੀ ਹੁੰਦੀਆਂ ਨੇ, ਪਰ ਫ੍ਰੀਕੁਐਂਟ ਮੂਵਸ ਦਾ ਮਤਲਬ ਆ ਕਿ ਸਕੂਲ ਚੇਂਜ, ਫਰੈਂਡਸ ਚੇਂਜ, ਰੂਟੀਨ ਚੇਂਜ, ਕਮਿਊਟ ਚੇਂਜ, ਕਈ ਵਾਰ
ਪੇਰੈਂਟਸ ਦਾ ਸਟ੍ਰੈਸ ਵੀ ਬੱਚੇ ਐਬਜ਼ੋਰਬਸ ਕਰਦੇ ਨੇ। ਪੋਸੀਬਲ ਕਲਚਰ ਵਿੱਚ ਅਸ ਜਿਹੜੇ ਸਾਡੇ ਪੋਸੀਬਿਲਿਟੀਜ਼ ਜਿਹੜੀਆਂ ਹੁੰਦੀਆਂ ਆ ਅਸੀਂ ਉਹਦੀ ਵੀ ਜ਼ਰੂਰ ਗੱਲ ਕਰਾਂਗੇ, ਬਟ ਪੰਜਾਬੀ ਕਲਚਰ ਵਿੱਚ ਜੇ ਅਸੀਂ ਪ੍ਰੋਪਰਟੀ ਓਨਰਸ਼ਿਪ ਨੂੰ ਪੰਜਾਬੀ ਪ੍ਰੋਪਰਟੀ ਓਨਰਸ਼ਿਪ ਦੀ ਗੱਲ ਕਰੀਏ ਤੇ ਖਾਸ ਤੌਰ ਤੇ ਜੇ ਪੋਸੀਬਲ ਹੋਵੇ ਜਾਂ ਨਾ ਹੋਵੇ, ਪੰਜਾਬੀ ਕਲਚਰ ਵਿੱਚ ਅਸੀਂ ਪ੍ਰੋਪਰਟੀ ਓਨਰਸ਼ਿਪ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੇ ਹਾਂ ਕਿ ਆਪਣਾ ਘਰ ਹੋਣਾ ਹੀ ਹੋਣਾ ਚਾਹੀਦਾ ਹੈ। ਇਹ ਡ੍ਰੀਮ ਸਮਝ ਆਉਂਦਾ ਹੈ, ਪਰ ਉਹ ਫੈਮਿਲੀ ਜੋ ਰੈਂਟ ਕਰ ਰਹੀ ਹੈ ਉਹ ਸਮ ਹਾਓ ਲੈਸਰ ਫੈਮਿਲੀ ਨਹੀਂ ਆ। ਘਰ ਓਨਰਸ਼ਿਪ ਦਾ ਸਰਟੀਫਿਕੇਟ ਨਾਲ ਨਹੀਂ ਬਣਦਾ, ਘਰ ਸਿਕਿਉਰਿਟੀ ਰਿਸਪੈਕਟ ਅਤੇ ਬਿਲੋਂਗਿੰਗ ਨਾਲ ਬਣਦਾ ਹੈ। ਬੱਚੇ ਨੂੰ ਸਭ ਤੋਂ ਪਹਿਲਾਂ ਇਹ ਯਾਦ ਰਹਿੰਦਾ ਹੈ ਕਿ ਮੇਰੇ ਘਰ ਵਿੱਚ ਮੇਰੀ ਗੱਲ ਸੁਣੀ ਜਾਂਦੀ ਆ ਜਾਂ ਫਿਰ ਨਹੀਂ, ਮੇਰੇ ਪੇਰੈਂਟਸ ਮੇਰੇ ਨਾਲ ਬੈਠਦੇ ਨੇ ਜਾਂ ਨਹੀਂ, ਅਸੀਂ ਆਪਣੇ ਪਰਿਵਾਰ ਵਿੱਚ ਹੱਸਦੇ ਹਾਂ ਜਾਂ ਸਿਰਫ ਅਸੀਂ ਬਿੱਲਾਂ ਦੀ ਟੈਨਸ਼ਨ ਲੈਂਦੇ ਹਾਂ ਅਤੇ ਬਿੱਲਸ ਦੀ ਟੈਨਸ਼ਨ ਦੀ ਗੱਲ ਕਰਦੇ ਹਾਂ। ਕਿਰਾਏ ਦਾ ਘਰ ਵੀ ਪਿਆਰ ਨਾਲ ਆਪਣਾ ਹੋ ਸਕਦਾ ਹੈ ਅਤੇ ਮਿਲੀਅਨ ਡਾਲਰ ਦੀ ਪ੍ਰੋਪਰਟੀ ਵੀ ਇਮੋਸ਼ਨਲ ਡਿਸਟੈਂਸ ਨਾਲ ਖਾਲੀ ਹੋ ਸਕਦੀ ਆ। ਇਹ ਸਾਰੀਆਂ ਗੱਲਾਂ ਸੋਚਣ ਵਾਲੀਆਂ ਨੇ। ਇੱਕ ਹੋਰ ਸੈਂਸਿਟਿਵ ਗੱਲ, ਅਸੀਂ ਪਹਿਲੀ ਜਨਰੇਸ਼ਨ ਮਾਈਗ੍ਰੈਂਟਸ ਬਹੁਤ ਹੀ ਸੈਕਰੀਫਾਈਸ ਕਰਦੇ ਹਾਂ। ਕਈ ਪੇਰੈਂਟਸ ਜੈਨੂਅਨਲੀ ਬੱਚਿਆਂ ਲਈ ਆਪਣੇ ਕੰਫਰਟ, ਕਰੀਅਰ, ਫੈਮਿਲੀ ਨੈਟਵਰਕ ਸਭ ਕੁਛ ਛੱਡ ਦਿੰਦੇ ਨੇ, ਪਰ ਇੱਕ ਗੱਲ ਤੋਂ ਬਚਣਾ ਚਾਹੀਦਾ ਹੈ ਕਿ ਆਪਣਾ ਸੈਕਰੀਫਾਈਸ ਬੱਚਿਆਂ 'ਤੇ ਡੈਟ ਨਾ ਬਣਾਓ। ਅਸੀਂ ਤੇਰੇ ਲਈ ਆਸਟ੍ਰੇਲੀਆ ਆਏ, ਅਸੀਂ ਤੇਰੇ ਲਈ ਮਿਹਨਤ ਕੀਤੀ, ਇਹ ਫੈਕਟਸ ਹੋ ਸਕਦੇ ਨੇ, ਪਰ ਜੇ ਹਰ ਆਰਗੂਮੈਂਟ ਵਿੱਚ ਵਰਤੇ ਜਾਣ ਤਾਂ ਬੱਚੇ ਲਈ ਲਵ ਇੱਕ ਬਿੱਲ ਬਣ ਜਾਂਦਾ ਹੈ। ਬੱਚਾ ਤੁਹਾਡੀ ਸੈਕਰੀਫਾਈਸ ਦੀ ਰਿਸਪੈਕਟ ਕਰੇ ਬਹੁਤ ਚੰਗੀ ਗੱਲ, ਪਰ ਉਸ ਨੂੰ ਆਪਣੀ ਲਾਈਫ ਚੂਜ਼ ਕਰਨ ਦਾ ਸਪੇਸ ਵੀ ਮਿਲਣਾ ਬਹੁਤ ਜ਼ਰੂਰੀ ਆ। ਤੁਸੀਂ ਡਾਕਟਰ ਬਣਾਉਣਾ ਚਾਹੁੰਦੇ ਹੋ, ਉਹ ਡਿਜ਼ਾਈਨਰ ਬਣਨਾ ਚਾਹੁੰਦਾ ਹੈ। ਤੁਸੀਂ ਫੈਮਿਲੀ ਬਿਜ਼ਨਸ ਚਾਹੁੰਦੇ ਹੋ, ਉਹ ਰਿਸਰਚ ਵਿੱਚ ਜਾਣਾ ਚਾਹੁੰਦਾ ਹੈ। ਕਨਵਰਸੇਸ਼ਨ ਕਰੋ, ਕੰਟਰੋਲ ਨਹੀਂ, ਗਾਈਡੈਂਸ ਦਿਓ, ਗਿਲਟ ਨਹੀਂ। ਇਹ ਸਾਰੀਆਂ ਸੁਜੈਸ਼ਨਸ ਨੇ ਜੇ ਕਿਤੇ ਤੁਸੀਂ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਨਾਲ ਰਿਲੇਟ ਕਰਦੇ ਹੋ ਜਾਂ ਆਪਣੇ ਕਿਸੇ ਫਰੈਂਡ ਨੂੰ ਤੁਸੀਂ ਸੋਚਦੇ ਹੋ, ਫੈਮਿਲੀ ਦੇ ਮੈਂਬਰ ਨੂੰ ਸੋਚਦੇ ਹੋ ਕਿ ਇਹ ਗੱਲਾਂ ਉਹਦੇ ਲਈ ਰਿਲੇਟ ਕਰਦੀਆਂ ਨੇ, ਤਾਂ ਇਹਨਾਂ ਦੇ ਉੱਪਰ ਇੱਕ ਵਾਰੀ ਵਿਚਾਰ ਜ਼ਰੂਰ ਕਰੋ। ਹੋ ਸਕਦਾ ਕਿ ਇਹ ਗੱਲਾਂ ਤੁਹਾਡੇ ਕੰਮ ਆਉਣ ਜਾਂ ਤੁਹਾਡੇ ਕਿਸੇ ਪਰਿਵਾਰ ਦੇ ਜੀ ਦੇ ਕੰਮ ਆਉਣ। ਮੇਰੇ ਵੱਲੋਂ ਤਾਂ ਸਿਰਫ ਇੱਕ ਇਹ ਸੁਨੇਹਾ ਹੈ।

ਹਾਂਜੀ ਇਸ ਟਾਈਮ ਸਟੂਡੀਓ ਦੇ ਵਿੱਚ 9:52 ਤੇ 38 ਸੈਕਿੰਡ ਹੋ ਚੁੱਕੇ ਨੇ ਜਿਸ ਦਾ ਮਤਲਬ ਹੈ ਕਿ ਪ੍ਰੋਗਰਾਮ ਆਪਣੇ ਆਖਰੀ ਪੜਾਵਾਂ ਵਿੱਚ ਤੇ ਤੁਹਾਡੇ ਕੋਲੋਂ ਇਜਾਜ਼ਤ ਲੈਣ ਤੋਂ ਪਹਿਲਾਂ ਅੱਜ ਦੀ ਇੱਕ ਮੋਟੀਵੇਸ਼ਨਲ ਥੋਟ ਦੀ ਗੱਲ ਕਰਦੇ ਹਾਂ ਕਿ ਮੈਨੂੰ ਲੱਗਦਾ ਕਿ ਅੱਜ ਦੀ ਇਹ ਜਿਹੜੀ ਲਾਈਨ ਆ ਉਹ ਹਰ ਇਨਸਾਨ ਜ਼ਰੂਰ ਯਾਦ ਰੱਖਣਾ ਚਾਹੁੰਦਾ ਹੈ ਅਤੇ ਮੈਂ ਵੀ ਜ਼ਰੂਰ ਯਾਦ ਰੱਖਾਂਗੀ ਅਤੇ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਜ਼ਰੂਰ ਯਾਦ ਰੱਖਿਓ। ਜ਼ਿੰਦਗੀ ਸਾਨੂੰ ਹਰ ਨਵਾਂ ਰਸਤਾ ਨਹੀਂ ਦਿੰਦੀ, ਕਈ ਵਾਰੀ ਉਹ ਪੁਰਾਣੇ ਰਸਤੇ 'ਤੇ ਤੁਰਨ ਲਈ ਨਵੀਂ ਹਿੰਮਤ ਦਿੰਦੀ ਆ। ਇੱਕ ਵਾਰੀ ਫਿਰ ਜ਼ਰੂਰ ਧਿਆਨ ਨਾਲ ਸੁਣੋ ਕਿ ਜ਼ਿੰਦਗੀ ਸਾਨੂੰ ਹਰ ਵਾਰ ਨਵਾਂ ਰਸਤਾ ਨਹੀਂ ਦਿੰਦੀ, ਕਈ ਵਾਰੀ ਉਹ ਪੁਰਾਣੇ ਰਸਤੇ 'ਤੇ ਤੁਰਨ ਲਈ ਨਵੀਂ ਹਿੰਮਤ ਦਿੰਦੀ ਆ। ਅਸੀਂ ਮੋਟੀਵੇਸ਼ਨ ਨੂੰ ਅਕਸਰ ਡਰਮੈਟਿਕ ਚੇਂਜ ਨਾਲ ਜੋੜਦੇ ਹਾਂ, ਨਵੀਂ ਜੌਬ, ਨਵਾਂ ਸ਼ਹਿਰ, ਨਵਾਂ ਬਿਜ਼ਨਸ, ਨਵਾਂ ਰਿਲੇਸ਼ਨਸ਼ਿਪ ਅਤੇ ਨਵਾਂ ਘਰ, ਪਰ ਜ਼ਿੰਦਗੀ ਦਾ ਵੱਡਾ ਹਿੱਸਾ ਨਵਾਂ ਨਹੀਂ ਹੁੰਦਾ। ਮੰਡੇ ਨੂੰ ਉਹੀ ਅਲਾਰਮ, ਉਹੀ ਕਮਿਊਟ, ਉਹੀ ਕਿਚਨ, ਉਹੀ ਵਰਕਪਲੇਸ, ਉਹੀ ਰਿਸਪੋਂਸੀਬਿਲਿਟੀਜ਼, ਅਤੇ ਫਿਰ ਮੋਟੀਵੇਸ਼ਨ ਕਿੱਥੋਂ ਆਵੇ? ਮੋਟੀਵੇਸ਼ਨ ਹਰ ਵਾਰ ਡਾਇਰੈਕਸ਼ਨ ਚੇਂਜ ਨਹੀਂ ਹੁੰਦੀ, ਕਈ ਵਾਰੀ ਮੋਟੀਵੇਸ਼ਨ ਇਹ ਹੁੰਦੀ ਆ ਕਿ ਡਾਇਰੈਕਸ਼ਨ ਉਹੀ ਆ ਪਰ ਤੁਸੀਂ ਕੱਲ੍ਹ ਨਾਲੋਂ ਅੱਜ ਥੋੜ੍ਹੇ ਮਜ਼ਬੂਤ ਹੋ। ਤੁਹਾਡੇ ਨਾਲ ਇਹ ਰਿਲੇਟ ਕਰਦੀ ਆ ਕਿ ਨਹੀਂ ਕਰਦੀ? ਮੈਨੂੰ ਲੱਗਦਾ ਮੇਰੇ ਨਾਲ ਤਾਂ ਬਹੁਤ ਜ਼ਿਆਦਾ ਰਿਲੇਟ ਕਰਦੀ ਆ, ਕਿਉਂਕਿ ਬੀਇੰਗ ਅ ਲਿਬਰਨ ਮੈਨੂੰ ਇਹ ਲੱਗਦਾ ਹੁੰਦਾ ਕਿ ਹਰ ਰੋਜ਼ ਕੁਛ ਨਾ ਕੁਛ ਨਵਾਂ ਹੁੰਦਾ ਰਹੇ, ਅਤੇ ਸੋਚਣ ਵਾਲੀ ਗੱਲ ਆ ਕਿ ਹਰ ਰੋਜ਼ ਕਿਸ ਤਰ੍ਹਾਂ ਕੁਛ ਨਾ ਕੁਛ ਨਵਾਂ ਹੁੰਦਾ ਰਹੇ। ਉਹਦੇ ਵਾਸਤੇ ਬਹੁਤ ਜ਼ਿਆਦਾ ਵੱਡੀ ਚੇਂਜ ਦੀ ਜ਼ਰੂਰਤ ਹੁੰਦੀ ਆ ਹਰ ਰੋਜ਼, ਅਤੇ ਹਰ ਰੋਜ਼ ਨਵੀਂ ਚੇਂਜ ਅਡੋਪਟ ਕਰਨਾ ਵੀ ਆਸਾਨ ਗੱਲ ਨਹੀਂ, ਕਿਉਂਕਿ ਜਿਹੜੀ ਚੇਂਜ ਆ ਜ਼ਿੰਦਗੀ ਦੇ ਵਿੱਚ ਉਹ ਜ਼ਰੂਰੀ ਨਹੀਂ ਕਿ ਜਿਹੜੀ ਚੇਂਜ ਅਸੀਂ ਚਾਹ ਰਹੇ ਹਾਂ ਉਹ ਵਧੀਆ ਹੀ ਹੋਵੇਗੀ। ਜਿਹੜਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਨਵਾਂ ਕਰਦੇ ਹਾਂ ਜ਼ਰੂਰੀ ਨਹੀਂ ਕਿ ਉਹ ਵਧੀਆ ਹੀ ਹੋਵੇਗਾ, ਹੋ ਸਕਦਾ ਕਿ ਉਸ ਚੇਂਜ ਵਾਸਤੇ ਅਸੀਂ ਰੈਡੀ ਹੀ ਨਾ ਹੋਈਏ, ਹੋ ਸਕਦਾ ਕਿ ਉਹ ਚੇਂਜ ਸਾਡੀ ਜ਼ਿੰਦਗੀ ਨੂੰ ਚੰਗੇ ਦੀ ਬਜਾਏ ਕਿਸੇ ਮਾੜੇ ਰੁੱਖ ਵਿੱਚ ਲੈ ਜਾਵੇ। ਸੋ ਨਵਾਂ ਕਰੋ, ਨਵੇਂ ਦੀ ਉਮੀਦ ਕਰੋ, ਬੇਸ਼ੱਕ ਹਰ ਰੋਜ਼, ਹਰ ਮਹੀਨੇ ਜਾਂ ਹਰ ਸਾਲ, ਪਰ ਇਹ ਇੱਕ ਰਿਐਲਿਟੀ ਆ ਕਿ ਕਦੇ ਕਦੇ ਸਾਨੂੰ ਆਪਣੇ ਪੁਰਾਣੇ ਦੇ ਵਿੱਚੋਂ ਵੀ ਮੋਟੀਵੇਸ਼ਨ ਜ਼ਰੂਰ ਲੱਭਣੀ ਚਾਹੀਦੀ ਆ, ਔਰ ਜੋ ਸਾਡੇ ਕੋਲ ਹੈ ਉਹਦੇ ਨਾਲ ਵੀ ਸਾਨੂੰ ਮੋਟੀਵੇਟਿਡ ਜ਼ਰੂਰ ਰਹਿਣਾ ਚਾਹੀਦਾ ਆ।

ਹਾਂਜੀ ਵਾਪਸ ਆ ਗਏ ਹਾਂ ਅਤੇ ਵਾਪਸ ਆਏ ਹਾਂ ਤੁਹਾਡੇ ਕੋਲੋਂ ਇਜਾਜ਼ਤ ਲੈਣ ਵਾਸਤੇ ਅਤੇ ਇਜਾਜ਼ਤ ਤੁਹਾਨੂੰ ਪਤਾ ਹੈ ਕਿ ਇਸ ਟਾਈਮ ਟਾਈਮ ਜਿਹੜਾ ਸਟੂਡੀਓ ਦੇ ਵਿੱਚ 9:57 ਅਤੇ 52 ਸੈਕਿੰਡ ਹੋ ਚੁੱਕੇ ਨੇ ਜਿਸ ਦਾ ਮਤਲਬ ਕਿ ਮੈਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੀ ਉਮੀਦ ਕਰਦੀ ਹਾਂ ਕਿ ਤੁਸੀਂ ਪ੍ਰੋਗਰਾਮ ਜ਼ਰੂਰ ਪਸੰਦ ਕੀਤਾ ਹੋਵੇਗਾ 2 ਘੰਟੇ ਤੁਹਾਡੇ ਖੁਸ਼ੀ ਖੁਸ਼ੀ ਸਾਡੇ ਨਾਲ ਬੀਤੇ ਹੋਣਗੇ ਅਤੇ ਵੀਕਐਂਡ ਤੁਸੀਂ ਜਿੰਨੀਆਂ ਵੀ ਪਲੈਨਸ ਬਣਾਈਆਂ ਨੇ ਉਹ ਜ਼ਰੂਰ ਇੰਜੋਏ ਕਰੋ ਵਧੀਆ ਵਧੀਆ ਵੀਕਐਂਡ ਹੋਵੇ ਪਰਿਵਾਰ ਦੇ ਵਿੱਚ ਖੁਸ਼ੀ ਖੁਸ਼ਹਾਲੀ ਦੇ ਨਾਲ ਵੀਕਐਂਡ ਬਿਤਾਓ ਅਤੇ ਮੰਡੇ ਨੂੰ ਆ ਕੇ ਸਾਡੇ ਨਾਲ ਫਿਰ ਤੁਸੀਂ ਸਾਂਝ ਪਾਵੋ ਹੈਵ ਅ ਗ੍ਰੇਟ ਵੀਕਐਂਡ ਇੰਜੋਏ ਐਂਡ ਸੀ ਯੂ ਔਨ ਮੰਡੇ